ਨਮਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸ ਪਿੰਨੇ ਕੀਰਤਨ ਸਰ ਨੂੰ ਪਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਅਵਤਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ।

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ।

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੇ ਦਾਰ ਬਖਸ਼ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਸ਼ਾਮਾਂ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਆਪ ਜੀ ਦੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਦੇ ਵਿੱਚ ਕੀਤੇ ਉਪਰੰਤ ਸੰਧਿਆ ਵੇਲੇ ਮਹਾਰਾਜ ਜੀ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਜੋ ਜੋ ਸੰਗਤਾਂ ਆਪ ਜੀ ਦਰ ਤੇ ਆਈਆਂ ਨੇ ਮਹਾਰਾਜ ਜੀ ਗੁਰਮਤਿ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣਾ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸੱਚੇ ਪਾਤਸ਼ਾਹ ਜੀ ਸ਼ੁਕਰ ਹੈ ਮਹਾਰਾਜ ਜੀ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ ਸਰਬੱਤਰ ਸੰਗਤ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਗੁਰਿਕ ਸਿੰਘ ਨਾਗਰਾ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਜੀ ਪਰਿਵਾਰ ਆਪ ਜੀਆਂ ਦੇ ਹਜ਼ੂਰ ਹਾਜ਼ਰ ਹੋ ਕੇ ਅਰਦਾਸ ਕਰਦੇ ਨੇ ਮਹਾਰਾਜ ਜੀ ਬੱਚੇ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਰ ਲੰਬੀ ਆਰਜੂ ਬਖਸ਼ਿਸ਼ ਕਰਨੀ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਮਹਾਰਾਜ ਰਸਤਾਂ ਦਰਗਾਹੋਂ ਭੇਜਣੀਆਂ ਮਿਹਰ ਭਰਿਆ ਹੱਥ ਰੱਖਣਾ ਕਰੋ ਕਿਰਪਾ ਸਤਿਗੁਰੂ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤੰਤਾ ਦੇ ਯੋਗ ਹੋ, ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਕੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਕਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸੇ ਤਰ੍ਹਾਂ ਰੱਖ ਲੈਣ। ਹੁਣ ਸ਼ਾਮਾਂ ਦੇ ਦੀਵਾਨ ਆਰੰਭ ਹੋਣੇ ਨੇ। ਸਭ ਤੋਂ ਪਹਿਲਾਂ ਆਰਤੀ ਕੀਰਤਨ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਉਸ ਤੋਂ ਉਪਰੰਤ ਕਥਾ ਵੀ ਹੋਣੀ ਹੈ। ਫਿਰ ਕੀਰਤਨ ਦੇ ਦੀਵਾਨ ਸਜਣੇ ਨੇ। ਆਪ ਸੰਗਤਾਂ ਨੇ ਇਕਾਗਰਤਾ ਸਹਿਤ ਗੁਰੂ ਕੀ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ

ना तुम डोलहो ना हम गिरते, रख लीनी हर मेरी

ਆਹੀ ਜਲ ਥਲ ਚਹੁ ਦਿਸ ਵਰਸ ਦਾ ਖਾਲੀ ਕੋ ਥਾਉ ਨਾਹੀ ਇਤੈ ਜਲ ਵਰਸ ਦੈ ਤਿਖ ਮਰਹਿ ਭਾਗ ਤਿਨਾ ਕੇ ਨਾਹੀ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੀ।

ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪਹਿਲਾ ਸਲੋਕ ਹੈ। ਸਲੋਕ ਮਹੱਲਾ ਤੀਜਾ, ਬਾਬੀਹਾ ਨਾ ਬਿਲ ਲਾਏ। ਬਾਬੀਹਾ ਪਿੱਛੇ ਕਈ ਵਾਰੀ ਇਹ ਸ਼ਬਦ ਆਇਆ ਹੈ, ਇਹਦਾ ਭਾਵ ਇਹ ਹੈ ਕਿ ਇੱਕ ਪੰਛੀ ਹੈ ਬਾਬੀਹਾ, ਉਹਨੂੰ ਚਾਤ੍ਰਿਕ ਵੀ ਕਿਹਾ ਗਿਆ ਹੈ, ਉਹਨੂੰ ਸਾਰੰਗ ਵੀ ਕਿਹਾ ਗਿਆ ਹੈ। ਇੱਕ ਪੰਛੀ ਹੈ ਤੇ ਉਸ ਪੰਛੀ ਦੇ ਗਲ ਵਿੱਚ ਕਹਿ ਲਈਏ, ਜੋ ਸਿਆਣੇ ਆਖਦੇ ਨੇ ਵੀ ਇੱਕ ਐਸਾ ਸੁਰਾਗ ਹੈ ਵੀ ਜੇ ਉਹ ਪਾਣੀ ਗਰਦਨ ਥੱਲੇ ਕਰਕੇ ਪੀਣ ਲੱਗਦਾ ਨਾ ਕਿਸੇ ਤਲਾਬ ਕਿਸੇ ਟੋਭੇ ਚੋਂ, ਤਾਂ ਉਹਦੇ ਸੁਰਾਖ ਕਰਕੇ ਉਹ ਪਾਣੀ ਦੀ ਪਿਆਸ ਉਹਦੀ ਬੁੱਝਦੀ ਨੇ। ਉਹ ਬੱਦਲਾਂ ਨੂੰ ਵੇਖ ਕਰਕੇ, ਬਰਸਾਤ ਨੂੰ ਵੇਖ ਕਰਕੇ ਆਪਣਾ ਮੁੱਖ ਆਪਣੀ ਚੁੰਝ ਉਤਾਂਹ ਨੂੰ ਚੁੱਕਦਾ ਹੈ ਤੇ ਸਿੱਧਾ ਉਹਦੇ ਗਲ ਵਿੱਚੋਂ ਬੂੰਦ ਡਿੱਗਦੀ ਹੈ ਤੇ ਉਹਦੀ ਪਿਆਸ ਮਿਟਦੀ ਹੈ। ਪਾਣੀ ਵਿੱਚ ਰਹਿਣ ਦੇ ਬਾਵਜੂਦ, ਪਾਣੀ ਦੇ ਦੁਆਲੇ ਰਹਿਣ ਤੋਂ ਬਾਅਦ ਵੀ ਉਹਦੇ ਕੋਲੋਂ ਪਾਣੀ ਦੀ ਪਿਆਸ ਨਹੀਂ ਬੁੱਝਦੀ, ਪਾਣੀ ਨਹੀਂ ਪੀਤਾ ਜਾਂਦਾ। ਇਸ ਕਰਕੇ ਉਹ ਵਿਲਕਦਾ ਹੈ, ਪੁਕਾਰਾਂ ਕਰਦਾ, ਪਿਆਸਾ ਹੈ। ਪਿਆਸ ਬੰਦੇ ਨੂੰ ਤੜਫਾ ਦਿੰਦੀ ਹੈ, ਪਿਆਸ ਵਿੱਚ ਬੰਦਾ ਵਿਲਕਦਾ ਹੈ। ਕੋਈ ਵੀ ਚੀਜ਼ ਜਿਹੜੀ ਮਨੁੱਖ ਦੇ ਜੀਵਨ ਦਾ ਆਧਾਰ ਹੈ ਨਾ, ਜੋ ਮਨੁੱਖ ਦੇ ਜੀਵਨ ਦਾ ਮੂਲ ਹੈ, ਉਹਦੇ ਤੋਂ ਬਿਨਾਂ ਮਨੁੱਖ ਦਾ ਰਹਿਣਾ ਦੁਸ਼ਵਾਰ ਹੈ ਤੇ ਜਦੋਂ ਉਹਦੇ ਤੇ ਬਣ ਆਉਂਦੀ ਫਿਰ ਮਨੁੱਖ ਤੜਫਦਾ ਹੈ। ਭਾਵੇਂ ਜਿੰਨਾ ਚਿਰ ਹੈ ਉਨਾ ਚਿਰ ਉਹਦੀ ਸੋਝੀ ਨਾ ਹੋਵੇ, ਸਾਰ ਨਾ ਹੋਵੇ, ਉਹਦੀ ਕੀਮਤ ਨਾ ਪਤਾ ਲੱਗੇ, ਵੱਖਰੀ ਗੱਲ ਹੈ। ਪਰ ਜੋ ਮਨੁੱਖੀ ਜੀਵਨ ਦਾ ਆਧਾਰ ਹੈ, ਜਦੋਂ ਉਹ ਮਿਟਣ ਲੱਗਦਾ, ਜਦੋਂ ਉਹ ਪਹੁੰਚ ਨਹੀਂ ਉੱਥੋਂ ਤੱਕ ਹੁੰਦੀ, ਫਿਰ ਬੰਦਾ ਤੜਫਦਾ ਹੈ। ਉਦੋਂ ਉਸ ਨੂੰ ਪਤਾ ਲੱਗਦਾ ਵੀ ਇਹਦੀ ਕੀ ਕੀਮਤ ਹੈ, ਉਹਦੇ ਲਈ ਫਿਰ ਉਹ ਸਭ ਕੁਝ ਦੇਣ ਲਈ ਤਿਆਰ ਹੋ ਜਾਂਦਾ, ਵਾਰਨ ਲਈ ਤਿਆਰ ਹੋ ਜਾਂਦਾ। ਜਿਵੇਂ ਸਾਡੇ ਪ੍ਰਾਣ ਹੀ ਨੇ, ਪ੍ਰਾਣਾਂ ਤੋਂ ਕੀਮਤੀ ਤਾਂ ਕੁਝ ਨਹੀਂ ਨਾ, ਕਿੰਨੇ ਕੀਮਤੀ ਨੇ ਪ੍ਰਾਣ, ਪਰ ਜਿੰਨਾ ਚਿਰ ਸਾਨੂੰ ਪਤਾ ਨਹੀਂ ਇਹਨਾਂ ਪ੍ਰਾਣਾਂ ਦੀ ਕੀਮਤ, ਕਿਉਂਕਿ ਬਿਨਾਂ ਸਾਡੀ ਕੋਸ਼ਿਸ਼ ਤੋਂ ਆ ਜਾ ਰਹੇ ਨੇ। ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੈ ਕਿ ਜ਼ਿੰਦਗੀ ਦੀ ਸਭ ਤੋਂ ਮੂਲ ਚੀਜ਼ ਜਿਹੜੀ ਹੈ, ਉਹਦੇ ਲਈ ਬੰਦੇ ਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਉਹਦੇ ਲਈ ਬੰਦੇ ਨੂੰ ਕੋਈ ਤਕਲੀਫ ਨਹੀਂ ਉਠਾਉਣੀ ਪੈਂਦੀ। ਪ੍ਰਾਣ ਆਪਣੇ ਆਪ ਚੱਲਦੇ ਨੇ, ਪ੍ਰਾਣ ਆਪਣੇ ਆਪ ਤੁਰਦੇ ਨੇ, ਆਉਂਦੇ ਨੇ, ਜਾਂਦੇ ਨੇ, ਸੁੱਤਿਆਂ ਵੀ ਚੱਲਦੇ ਨੇ। ਬੇਹੋਸ਼ ਵੀ ਮਨੁੱਖ ਹੋ ਜਾਏ, ਸਰੀਰ ਕੁਝ ਘੰਟਿਆਂ ਦਾ ਬੇਹੋਸ਼ ਹੋ ਜਾਏ, ਪਤਾ ਹੀ ਨਾ ਲੱਗੇ, ਪ੍ਰਾਣ ਉਦੋਂ ਵੀ ਬੰਦੇ ਦਾ ਸਾਥ ਨਹੀਂ ਛੱਡਦੇ, ਕਿਉਂਕਿ ਉਹ ਜੀਵਨ ਹੈ, ਉਹਦਾ ਮੂਲ ਆਧਾਰ ਹੈ ਸਾਡਾ ਪ੍ਰਾਣ। ਪਰ ਜੇ ਕਿਤੇ ਬੰਦਾ ਕੋਸ਼ਿਸ਼ ਕਰੇ ਨਾ ਵੀ ਮੈਂ ਆਪਣੇ ਪ੍ਰਾਣ ਰੋਕਣੇ ਨੇ, ਜਾਂ ਕੋਈ ਇਹਦੇ ਪ੍ਰਾਣਾਂ ਨੂੰ ਰੋਕ ਲਏ, ਜਾਂ ਐਸੇ ਥਾਂ ਤੇ ਇਹ ਬੰਦਾ ਫਸ ਜਾਏ ਜਿੱਥੇ ਸਾਹ ਵੀ ਨਾ ਆਵੇ, ਉਦੋਂ ਕਿਤੇ ਬੰਦੇ ਦੀ ਹਾਲਤ ਦੇਖੋ ਕਿਵੇਂ ਤੜਫਦਾ ਹੈ, ਕਿੰਨਾ ਉਹਦੇ ਚ ਜ਼ੋਰ ਆ ਜਾਂਦਾ ਹੈ, ਕਿੰਨਾ ਉਹਦੇ ਚ ਬਲ ਆ ਜਾਂਦਾ, ਉਹ ਕੀ ਕੁਝ ਨਹੀਂ ਕਰ ਸਕਦਾ ਆਪਣੇ ਪ੍ਰਾਣਾਂ ਨੂੰ ਵਾਪਸ ਲੈਣ ਵਾਸਤੇ, ਆਪਣੇ ਜੀਵਨ ਨੂੰ ਵਾਪਸ ਲੈਣ ਵਾਸਤੇ। ਉਹਦੇ ਅੰਦਰੋਂ ਐਡੀ ਜ਼ੋਰ ਦੀਆਂ ਪੁਕਾਰਾਂ ਚੀਕਾਂ ਨਿਕਲ ਸਕਦੀਆਂ, ਉਹ ਸਭ ਕੁਝ ਨੂੰ ਤਿਆਗ ਸਕਦਾ ਹੈ, ਭਾਵੇਂ ਕਿੰਨਾ ਵੀ ਕੀਮਤੀ ਸਮਾਨ ਉਹਦੇ ਪਾਸ ਪਿਆ ਹੋਵੇ ਜਿਹਦੇ ਕਰਕੇ ਉਹ ਬੈਠਾ ਹੋਵੇ, ਪਰ ਪ੍ਰਾਣਾਂ ਤੇ ਬਣ ਆਵੇ, ਬੰਦਾ ਸਾਰਾ ਕੁਝ ਤਿਆਗ ਦਿੰਦਾ ਹੈ। ਵਿਲਕਦਾ ਹੈ ਜਿਸ ਚੀਜ਼ ਦਾ ਉਹਨੂੰ ਅਹਿਸਾਸ ਹੋ ਜਾਏ, ਪਰ ਜਿੰਨਾ ਚਿਰ ਅਹਿਸਾਸ ਨਾ ਹੋਵੇ ਉਨਾ ਚਿਰ ਭਾਵੇਂ ਉਹ ਵਿਅਰਥ ਚਲੀ ਜਾਂਦੀ ਹੋਵੇ, ਕੋਈ ਅਸਰ ਨਹੀਂ, ਕੋਈ ਪਰਵਾਹ ਨਹੀਂ, ਕਿਉਂਕਿ ਉਹਦੀ ਕੀਮਤ ਦਾ ਪਤਾ ਨਹੀਂ ਨਾ, ਬਿਨਾਂ ਕੋਸ਼ਿਸ਼ ਤੋਂ ਮਿਲੀ ਹੈ, ਬਿਨਾਂ ਮਿਹਨਤ ਤੋਂ ਮਿਲੀ ਹੈ, ਤੇ ਜਨਮ ਤੋਂ ਪਹਿਲਾਂ ਹੀ ਮਿਲੀ ਹੈ। ਜਨਮ ਤੋਂ ਪਹਿਲਾਂ ਹੀ ਸਵਾਸ ਜਿਹੜੇ ਨੇ, ਬੰਦੇ ਦੀ ਧੜਕਣ ਜਿਹੜੀ ਹੈ, ਉਹ ਜਨਮ ਤੋਂ ਪਹਿਲਾਂ ਹੀ ਪਰਮਾਤਮਾ ਪਰਮੇਸ਼ਵਰ ਨੇ ਤੋਰਨੀ ਪ੍ਰਾਰੰਭ ਕਰ ਦਿੱਤੀ, ਉਹਦੇ ਲਈ ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਅਸੀਂ ਕਹਿੰਦੇ ਹਾਂ ਵੀ ਮੈਂ ਆਪਣੇ ਜੀਵਨ ਵਿੱਚ ਆਹ ਕੋਸ਼ਿਸ਼ਾਂ ਕੀਤੀਆਂ, ਆਹ ਕਾਰਜ ਕੀਤੇ, ਇੰਨਾ ਕੁਝ ਕੀਤਾ, ਉਦਮ ਕੀਤੇ, ਪਰ ਗੁਰਦੇਵ ਜੀ ਕਹਿੰਦੇ ਵੇਖ ਤੇਰੇ ਜੀਵਨ ਨੂੰ ਬਚਾਉਣ ਦੇ ਲਈ ਜਿੰਨਾ ਪ੍ਰਾਣਾਂ ਦੀ, ਜਿੰਨਾ ਧੜਕਣ ਦੀ, ਜਿਸ ਖੂਨ ਦੇ ਦੌਰੇ ਦੀ ਲੋੜ ਹੈ, ਉਹ ਤਾਂ ਤੇਰੇ ਜਨਮ ਤੋਂ ਪਹਿਲਾਂ ਹੀ ਮਾਂ ਦੇ ਗਰਭ ਦੇ ਵਿੱਚ, ਮਾਂ ਦੇ ਉਦਰ ਵਿੱਚ ਉਹ ਤੇਰੇ ਜੀਵਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਧੜਕਣ ਸ਼ੁਰੂ ਹੋ ਜਾਂਦੀ ਹੈ, ਬਲੱਡ ਦਾ ਸਰਕੂਲੇਸ਼ਨ ਸ਼ੁਰੂ ਹੋ ਜਾਂਦਾ ਹੈ, ਪ੍ਰਾਣ ਸ਼ੁਰੂ ਹੋ ਜਾਂਦੇ ਨੇ ਨਾਭੀ ਦੇ ਦੁਆਰਾ, ਤੇ ਫਿਰ ਤੂੰ ਕੀ ਚਾਹੁੰਦਾ। ਸਵਾਸ ਨਾਲ ਮਨੁੱਖ ਜਿਹੜਾ ਮੁੱਖ ਨਾਲ ਨਾਸਕਾ ਨਾਲ ਜਿਹੜਾ ਸਵਾਸ ਹੈ ਨਾ, ਉਹ ਮਨੁੱਖ ਜੀਵਨ ਦੇ ਆਉਣ ਤੋਂ ਬਾਅਦ, ਜਨਮ ਤੋਂ ਬਾਅਦ ਪ੍ਰਾਰੰਭ ਹੁੰਦਾ।
ਸਾਡਾ ਸਵਾਸ ਜਿਹੜਾ ਸੰਸਾਰ ਵਿੱਚ ਮੁੱਖ ਤੇ ਨਾਸਕਾ ਤੋਂ ਸ਼ੁਰੂ ਹੁੰਦਾ ਹੈ, ਪਰ ਪ੍ਰਾਣ ਜਿਹੜੇ ਨੇ ਮਿਲਣੇ ਪ੍ਰਾਰੰਭ, ਸਵਾਸ ਬੰਦਾ ਮਾਤਾ ਦੇ ਉਧਰ ਵਿੱਚ ਹੀ ਲੈਣਾ ਪ੍ਰਾਰੰਭ ਕਰ ਦਿੰਦਾ, ਪਰ ਉੱਥੇ ਮਨੁੱਖ ਦਾ ਜਿਹੜੀ ਨਾਭੀ ਹੈ ਉਸ ਨਾਭੀ ਰਾਹੀਂ, ਕਿਉਂਕਿ ਉਹ ਕੁੰਡ ਹੈ ਸਵਾਸਾਂ ਦਾ, ਉੱਥੋਂ ਚੱਲਦਾ ਸਾਰਾ ਕੁਝ। ਪਰਿਪੂਰਨ ਪਰਮਾਤਮਾ ਪਰਮੇਸ਼ਵਰ ਕਹਿੰਦੇ ਜਿਹੜੇ ਚੇਰੇ ਜੀਵਨ ਦੇ ਆਧਾਰ ਨੇ ਉਹਨਾਂ ਗੁਣਾਂ ਨੂੰ, ਉਹਨਾਂ ਵਸਤੂਆਂ ਕੀਮਤਾਂ ਨੂੰ, ਤੇ ਤੇਰੀ ਕਿਸੇ ਸਲਾਹ ਤੋਂ ਬਿਨਾਂ, ਤੇਰੀ ਕੋਸ਼ਿਸ਼ ਤੋਂ ਬਿਨਾਂ ਪਰਮਾਤਮਾ ਪਰਮੇਸ਼ਵਰ ਨੇ ਤੈਨੂੰ ਦੇ ਦਿੱਤਾ, ਉਹਨਾਂ ਵਿੱਚੋਂ ਹੀ ਇੱਕ ਤੇਰੀ ਚੇਤਨ ਸੱਤਾ ਹੈ, ਵਾਹਿਗੁਰੂ ਦੀ ਪਰਮਾਤਮਾ ਦੀ ਹੋਂਦ ਹੈ, ਪਰਮਾਤਮਾ ਦਾ ਚੇਤਾ ਹੈ, ਪਰ ਉਸ ਨੂੰ ਮਨੁੱਖ ਨੇ ਵਿਸਾਰ ਦਿੱਤਾ, ਭੁਲਾ ਦਿੱਤਾ ਹੈ, ਉਹਨੂੰ ਯਾਦ ਨਹੀਂ। ਪਰ ਭੁਲਾਇਆ ਤੇ ਸਵਾਸਾਂ ਨੂੰ ਵੀ ਹੈ, ਮਨੁੱਖ ਨੇ ਸਵਾਸਾਂ ਨੂੰ ਵਿਸਾਰਿਆ, ਸਵਾਸ ਨੇ ਮਨੁੱਖ ਨੂੰ ਨਹੀਂ ਵਿਸਾਰਿਆ, ਇਸ ਕਰਕੇ ਉਹ ਜਿਉਂਦਾ ਹੈ। ਪਰਮੇਸ਼ਵਰ ਨੂੰ ਮਨੁੱਖ ਨੇ ਭੁਲਾ ਦਿੱਤਾ ਹੈ, ਪਰਮਾਤਮਾ ਨੇ ਮਨੁੱਖ ਨੂੰ ਨਹੀਂ ਭੁਲਾਇਆ, ਇਸ ਕਰਕੇ ਮਨੁੱਖ ਜੀਵਤ ਹੈ। ਮਨੁੱਖ ਨੂੰ ਯਾਦ ਆ ਜਾਏ ਉਹ ਇਹਦੇ ਕਰਕੇ ਹੈ ਕਿ ਇਹਨੂੰ ਅਹਿਸਾਸ ਹੋ ਜਾਏ ਕਿ ਇਸ ਜੀਵਨ ਦੇ ਵਿੱਚ ਦੁੱਖ ਸੁੱਖ ਜੋ ਕੁਝ ਵਾਪਰ ਰਿਹਾ ਉਹ ਮੇਰੇ ਭੁੱਲੇ ਹੋਣ ਕਰਕੇ ਵਾਪਰ ਰਿਹਾ, ਤੇ ਜਿਸ ਦਿਨ ਉਹਨੂੰ ਉਹਦੀ ਸਮਝ ਆ ਜਾਏ ਉਸ ਦਿਨ ਫਿਰ ਉਹਦੇ ਜੀਵਨ ਦੇ ਵਿੱਚ ਇੱਕ ਨਵਾਂ ਜੀਵਨ ਪ੍ਰਾਰੰਭ ਹੁੰਦਾ, ਤੇ ਜਿਨ੍ਹਾਂ ਨੂੰ ਸਮਝ ਆਉਂਦੀ ਹੈ ਉਹ ਫਿਰ ਬਾਬੀਹੇ ਰੂਪ ਵਿੱਚ ਪੁਕਾਰਦੇ ਨੇ ਕਿ ਸਾਨੂੰ ਸੋਝੀ ਨਹੀਂ ਸੀ, ਸਾਨੂੰ ਸਮਝ ਨਹੀਂ ਸੀ, ਹੁਣ ਸੋਝੀ ਆਈ ਹੈ, ਪਰ ਸਾਡੇ ਕੋਲ ਕੋਈ ਗੁਣ ਨਹੀਂ, ਕੋਈ ਲਿਆਕਤ ਨਹੀਂ, ਕੋਈ ਢੰਗ ਨਹੀਂ, ਕੋਈ ਚੱਜ ਨਹੀਂ ਵੀ ਕਿਵੇਂ ਉਹਨੂੰ ਪਾ ਲਈਏ, ਕਿਵੇਂ ਮਿਲ ਲਈਏ। ਇਸ ਕਰਕੇ ਫਿਰ ਬੰਦਾ ਤਰਸਦਾ ਹੈ ਜਦੋਂ ਆਪਣੀ ਪੇਸ਼ ਨਹੀਂ ਚੱਲਦੀ, ਵਿਲਕਦਾ ਹੈ। ਤਾਂ ਗੁਰੂ ਸਾਹਿਬ ਜੀ ਉਸ ਜੀਵ ਆਤਮਾ ਰੂਪੀ ਪੰਛੀ ਨੂੰ ਆਖਦੇ ਨੇ, ਸਮਝਾਉਂਦੇ ਨੇ, ਬਾਬੀ ਹਾ ਹੇ ਜੀਵ ਨਾ ਬਿਲ ਲਾਏ, ਬਿਲ ਲਾਏ ਦਾ ਅਰਥ ਹੈ ਤੜਫ ਨਾ, ਵਿਲਕ ਨਾ, ਉਸ ਤਰ੍ਹਾਂ ਤਰਲੇ ਨਾ ਲੈ, ਨਾ ਤਰਸਾਏ ਤੇ ਨਾ ਤਰਸ, ਭਾਵ ਕਿਸੇ ਚੀਜ਼ ਨੂੰ ਮਿਲ ਨਹੀਂ ਮਿਲਦੀ ਤਾਂ ਬੰਦਾ ਤਰਸਦਾ ਹੈ ਵੀ ਇਹ ਕਿਵੇਂ ਮਿਲੇਗੀ, ਕਿਵੇਂ ਪ੍ਰਾਪਤ ਹੋਏਗੀ। ਗੁਰਦੇਵ ਜੀ ਕਹਿੰਦੇ ਨਾ ਪੁਕਾਰਾਂ ਕਰ, ਨਾ ਆਪਣੇ ਜੀਉ ਨੂੰ ਤਰਸਾ, ਇਹੋ ਮਨ ਨੂੰ ਨਾ ਤਰਸਾ, ਨਾ ਬਿਲ ਲਾਏ ਨਾ ਤਰਸਾਏ ਇਹੋ ਮਨ, ਇਸ ਮਨ ਨੂੰ। ਦੋ ਵਾਰੀ ਇਹ ਸ਼ਬਦ ਆਇਆ ਮਨ ਤੇ ਮਨ, ਇੱਕ ਵਾਰੀ ਟਿੱਪੀ ਨਾਲ ਆਇਆ, ਮਨ ਦਾ ਅਰਥ ਹੈ ਵੀ ਇਹ ਗੱਲ ਮੰਨ ਲੈ, ਤੇ ਇੱਥੇ ਮਨ ਦਾ ਅਰਥ ਹੈ ਆਪਣੇ ਮਨ ਨੂੰ, ਆਪਣੇ ਮਨ ਨੂੰ ਤਰਸਾ ਨਾ, ਆਪਣੇ ਮਨ ਨੂੰ ਵਿਲਕਾ ਨਾ। ਮਨ ਕੀ ਕਰਨਾ ਹੈ, ਖਸਮ ਕਾ ਹੁਕਮ ਮਨ, ਵਾਹਿਗੁਰੂ ਦਾ ਹੁਕਮ ਮਨ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕਿ ਜਿੰਨਾ ਚਿਰ ਉਹਦਾ ਮਿਲਾਪ ਨਹੀਂ ਹੁੰਦਾ, ਤੂੰ ਤੜਫ ਰਿਹਾ ਹੈ, ਤੈਨੂੰ ਸੋਝੀ ਤਾਂ ਆ ਗਈ ਹੈ ਵੀ ਉਹਦੇ ਬਿਨਾਂ ਜੀਵਨ ਨਹੀਂ, ਪਰ ਇੱਕ ਸੋਝੀ ਹੋਰ ਲੈ, ਇਹ ਹੁਕਮ ਮੰਨ ਲੈ ਵੀ ਜਿੰਨਾ ਚਿਰ ਉਹਦਾ ਹੁਕਮ ਨਹੀਂ, ਉਹਦੀ ਰਜ਼ਾ ਨਹੀਂ, ਉਨਾ ਚਿਰ ਤੈਨੂੰ ਇਸ ਤਿੱਖ ਵਿੱਚ ਹੀ ਰਹਿਣਾ ਪੈਣਾ, ਇਸ ਵਿਲਕਣਾ ਵਿੱਚ ਹੀ ਰਹਿਣਾ ਪੈਣਾ। ਪਰ ਆਪਣੇ ਆਪ ਨੂੰ ਸਬਰ ਵਿੱਚ ਰੱਖੀ, ਸੰਤੋਖ ਵਿੱਚ ਰੱਖੀ, ਜਿਸ ਦਿਨ ਤੂੰ ਉਹਦੇ ਹੁਕਮ ਵਿੱਚ ਵੱਜ ਕੇ ਇਸ ਅਵਸਥਾ ਵਿੱਚ ਰਹੇਗਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਦਿਨ ਤੈਨੂੰ ਭਾਗ ਲੱਗ ਜਾਏਗਾ। ਪਰ ਬੜਾ ਔਖਾ ਹੈ, ਬਿਰਹੋ ਨੂੰ ਸਹਿਣਾ, ਵਿਯੋਗ ਨੂੰ ਸਹਿਣਾ। ਮੈਂ ਜਿਵੇਂ ਅਰਜ਼ ਕੀਤੀ ਵੀ ਸਵਾਸ ਬੰਦੇ ਦੇ ਘੁੱਟੇ ਹੋਣ ਤੇ ਉਹਨੂੰ ਕਹੀਏ ਵੀ ਸਵਾਸਾਂ ਤੋਂ ਬਿਨਾਂ ਹੁਣ ਰਹਿ ਕੇ ਵਿਖਾ, ਕਿੰਨਾ ਔਖਾ ਹੈ ਉਹਦੇ ਜੀਵਨ ਵਿੱਚ, ਵਿਛੋੜਾ ਇਦੋਂ ਵੀ ਔਖਾ ਹੈ। ਬਾਬਾ ਕਬੀਰ ਜੀ ਨੇ ਕਿਹਾ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਆ ਗਈ ਹੈ, ਪਰਮਾਤਮਾ ਦੀ ਕੀਮਤ ਪਤਾ ਲੱਗ ਗਈ ਹੈ, ਤੇ ਹੁਣ ਸੋਚਦੇ ਨੇ ਵੀ ਅਸੀਂ ਵਿਛੋੜੇ ਵਿੱਚ ਹਾਂ, ਉਹ ਰਹਿ ਨਹੀਂ ਸਕਦੇ ਉਹਦੇ ਮਿਲਾਪ ਤੋਂ ਬਿਨਾਂ, ਉਹਨਾਂ ਦਾ ਜੀਵਨ ਕਿਵੇਂ ਦਾ। ਕਬੀਰ ਬਿਰਹੋਂ ਭਯੰਗਮ ਮਨ ਵਸੈ, ਮੰਤ ਨਾ ਮਾਨੈ ਕੋਈ, ਕਹਿੰਦੇ ਬਿਰਹੋਂ ਭਯੰਗਮ ਹੈ, ਬਿਰਹੋ ਦਾ ਅਰਥ ਹੈ ਵਿਛੋੜਾ, ਭਯੰਗਮ ਦਾ ਅਰਥ ਹੈ ਸੱਪ, ਉਹ ਡੱਸਦਾ ਹੈ, ਉਹ ਮਨ ਨੂੰ ਡੱਸਦਾ ਹੈ, ਮੰਤ ਨਾ ਮਾਨੈ ਕੋਈ, ਮੰਤ ਦਾ ਅਰਥ ਹੈ ਮੰਤਰ, ਜਿਵੇਂ ਕਿਸੇ ਦੇ ਉੱਤੇ ਕੋਈ ਸਾਇਆ ਹੋ ਜਾਏ ਨਾ, ਕਿਸੇ ਮਨੁੱਖ ਕੋਈ ਕਿਸੇ ਪ੍ਰਭਾਵ ਤੇ ਥੱਲੇ ਆ ਜਾਏ, ਤੇ ਸੰਸਾਰ ਵਿੱਚ ਸੋਚਦੇ ਨੇ ਲੋਕ, ਆਖਦੇ ਨੇ ਵੀ ਇਹ ਜੇ ਫਲਾਣੇ ਦੇ ਪ੍ਰਭਾਵ ਵਿੱਚ ਆ ਗਿਆ, ਕਿਸੇ ਸਾਏ ਵਿੱਚ ਆ ਗਿਆ, ਕੋਈ ਮੰਤਰ ਪੜ੍ਹ ਦਿਓ, ਕੋਈ ਹਥੌਲਾ ਕਰਾ ਦਿਓ, ਕੋਈ ਪੂਜਾ ਪਾਠ ਕਰਾ ਦਿਓ। ਪਰ ਬਾਬਾ ਕਬੀਰ ਜੀ ਕਹਿੰਦੇ ਨੇ ਬਿਰਹੋ ਭਯੰਗਮ ਮਨ ਵਸੈ, ਮੰਤ ਨਾ ਮਾਨੈ ਕੋਈ, ਕਹਿੰਦੇ ਇਹ ਜਿਹੜਾ ਵਿਛੋੜੇ ਦਾ ਸੱਪ ਅੰਦਰੋਂ ਡੱਸ ਰਿਹਾ ਨਾ, ਇਹਦਾ ਮੰਤਰੀ ਹੀ ਕੋਈ ਨਹੀਂ, ਇਹਨੂੰ ਕਿਲਣ ਵਾਲਾ ਕੋਈ ਨਹੀਂ, ਤੇ ਜਿਹਦੇ ਅੰਦਰ ਪਰਮਾਤਮਾ ਨੇ ਵਿਛੋੜੇ ਦੇ ਸੱਪ ਦਾ ਡੰਗ ਮਰਵਾ ਦਿੱਤਾ ਹੈ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਦੋ ਗੱਲਾਂ ਹੁੰਦੀਆਂ, ਰੱਬ ਦਾ ਪਿਆਰਾ, ਰੱਬ ਦਾ
ਜਗਿਆਸੂ ਸੰਸਾਰ ਜਗਤ ਅੰਦਰ ਸੰਸਾਰ ਦੇ ਸੁੱਖਾਂ ਸਾਧਨਾ ਵਿੱਚ ਰਹਿ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂ ਨਹੀਂ ਸਕਦਾ। ਰਾਮ ਬਿਯੋਗੀ ਨਾ ਜੀਐ, ਜਿਉਂ ਨਹੀਂ ਸਕਦਾ ਵਿਯੋਗ ਵਿੱਚ ਕੋਈ ਬੰਦਾ ਜਿਹਨੂੰ ਵਿਛੋੜੇ ਦਾ ਰੋਗ ਲੱਗ ਜਾਏ। ਇੱਕ ਹੁੰਦਾ ਵਿਛੋੜਾ ਹੋ ਜਾਣਾ, ਇੱਕ ਹੁੰਦਾ ਵਿਛੋੜੇ ਨੂੰ ਆਪਣੇ ਅੰਦਰ ਪਕੜ ਲੈਣਾ। ਦੋਵੇਂ ਗੱਲਾਂ ਨੇ ਨਾ। ਸੰਸਾਰ ਵਿੱਚ ਅਸੀਂ ਵੇਖਦੇ ਹਾਂ ਕੁਝ ਲੋਕ ਵਿਛੋੜੇ ਤਾਂ ਸਭ ਨੂੰ ਪੈਂਦੇ ਨੇ, ਆਪਣੇ ਪਿਆਰਿਆਂ ਦੇ, ਆਪਣੇ ਨਜ਼ਦੀਕੀਆਂ ਦੇ, ਆਪਣੇ ਮਿੱਤਰਾਂ ਭੈਣਾਂ ਭਰਾਵਾਂ ਸੱਜਣਾਂ ਦੇ, ਸਾਰਿਆਂ ਨੂੰ ਵਿਛੋੜੇ ਪੈਂਦੇ ਨੇ। ਪਰ ਸਾਰੇ ਉਸ ਵਿਛੋੜੇ ਦੇ ਵਿੱਚ ਆਪਣੇ ਅੰਦਰ ਨੂੰ ਉਸ ਵਿਛੋੜੇ ਦਾ ਸੱਲ ਨਹੀਂ ਲਾਉਂਦੇ। ਕੁਝ ਦਿਨ ਦਾ ਸੰਸਾਰਿਕ ਤੌਰ ਤੇ ਰੁਦਨ ਹੁੰਦਾ ਹੈ, ਕੁਝ ਧੱਕਾ ਵੀ ਲੱਗਦਾ, ਕੁਝ ਸੱਟ ਵੀ ਵੱਜਦੀ ਹੈ, ਬੰਦਾ ਫਿਰ ਉੱਭਰ ਜਾਂਦਾ ਉਸ ਵਿਛੋੜੇ ਵਿੱਚੋਂ, ਫਿਰ ਨਿਕਲ ਜਾਂਦਾ। ਕਿਉਂਕਿ ਸੰਸਾਰ ਦੀ ਰੀਤ ਹੀ ਹੈ ਕਿ ਕੁਝ ਦਿਨਾਂ ਦਾ ਰੋਣਾ ਹੈ, ਕੁਝ ਦਿਨਾਂ ਦਾ ਵਿਛੋੜਾ ਦੁੱਖ ਮਹਿਸੂਸ ਹੁੰਦਾ। ਪਰ ਸੰਸਾਰ ਦੇ ਪਦਾਰਥ ਜਾਂ ਸੰਸਾਰ ਹੀ ਏਡਾ ਮਿੱਠਾ ਹੈ ਕਿ ਉਹ ਵਿਛੋੜਾ ਜਿਹੜਾ ਫਿੱਕਾ ਪੈ ਜਾਂਦਾ ਤੇ ਬੰਦਾ ਫਿਰ ਆਪਣੇ ਜੀਵਨ ਦੇ ਵਿੱਚ ਪ੍ਰਵਿਰਤ ਹੋ ਜਾਂਦਾ। ਪਰ ਦਾਤਾ ਜੀ ਕਹਿੰਦੇ ਜਿਨ੍ਹਾਂ ਨੂੰ ਵਿਛੋੜਾ ਸੱਲ ਵਾਂਗੂ ਚੁੱਭਦਾ ਨਾ, ਜਿਹਨੇ ਵਿਜੋਗ ਵਿੱਚ ਪੈ ਜਾਂਦੇ ਨੇ, ਉਹ ਬਿਰਹੋਂ ਜਿਹੜਾ ਹੈ ਨਾ, ਉਹ ਮਨੁੱਖ ਨੂੰ ਉਸ ਨੂੰ ਜਿਉਣ ਨਹੀਂ ਦਿੰਦਾ। ਰਾਮ ਬਿਯੋਗੀ ਨਾ ਜੀ ਹੈ। ਬਹੁਤ ਦੁਨੀਆਂ ਵਿੱਚ ਐਸੇ ਕਿੱਸੇ ਨੇ ਕਿ ਜੇ ਕਿਸੇ ਦਾ ਪਿਆਰਾ ਚਲਾ ਗਿਆ, ਉਹ ਕੁਝ ਦਿਨ ਹੀ ਕੱਢਿਆ, ਬਾਅਦ ਵਿੱਚ ਉਹਦਾ ਜੀਵਨ ਵੀ ਸਮਾਪਤ ਹੋ ਗਿਆ। ਇਹ ਨਹੀਂ ਕਿ ਉਹਨੇ ਆਪਣੇ ਜੀਵਨ ਦੀ ਲੀਲਾ, ਪਰ ਵਿਯੋਗ ਮਾਰ ਦਿੰਦਾ ਬੰਦੇ ਨੂੰ। ਵਿਛੋੜਿਆ ਜਿਹੜਾ ਸੱਚਾ ਵਿਛੋੜਾ ਹੈ, ਜਿਹੜਾ ਅੰਦਰ ਦਾ ਬਿਰਹ ਹੈ, ਉਹ ਬੰਦੇ ਨੂੰ ਜਿਉਣ ਨਹੀਂ ਦਿੰਦਾ। ਜੀਐ ਤਾਂ ਬੌਰਾ ਹੋਏ। ਪਰ ਦਾਤਾ ਜੀ ਕਹਿੰਦੇ ਜੇ ਬੰਦਾ ਕਹਿਣਾ ਵੀ ਜਿਉਂਦਾ ਰਹੇ, ਕਹਿੰਦੇ ਫਿਰ ਜਿਉਂਦਾ ਇਸ ਤਰ੍ਹਾਂ ਰਹਿੰਦਾ, ਉਹ ਸੰਸਾਰ ਵਾਂਗੂ ਸਿਆਣਾ ਨਹੀਂ ਰਹਿੰਦਾ, ਉਹ ਸੰਸਾਰ ਤੋਂ ਪਰਾਮ ਹੋ ਜਾਂਦਾ, ਉਹਦੇ ਜੀਵਨ ਅੰਦਰ ਬੌਰਾਪਨ ਆ ਜਾਂਦਾ, ਬੇਪਰਵਾਹੀ ਆ ਜਾਂਦੀ ਹੈ, ਉਹ ਸੰਸਾਰ ਤੋਂ ਪਰਾਮ ਹੋ ਜਾਂਦਾ। ਜਾਂ ਮਰਦਾ ਹੈ, ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦਾ ਪ੍ਰੇਮ ਵਿੱਚ, ਜਿਹਨੂੰ ਗੁਰੂ ਅੰਗਦ ਦੇਵ ਜੀ ਨੇ ਉਹ ਬਚਨ ਕੀਤੇ ਨੇ, ਜਿਸ ਪਿਆਰੇ ਸਿਓਂ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਉਹ ਜਿਉਂਦਾ ਨਹੀਂ ਰਹਿੰਦਾ, ਤੇ ਜੇ ਜਿਉਂਦਾ ਰਹਿੰਦਾ ਤੇ ਬੌਰਾ ਹੋ ਕੇ ਰਹਿੰਦਾ, ਬਾਵਰਾ ਹੋ ਕੇ ਰਹਿੰਦਾ, ਲੋਕਾਂ ਦੇ ਵਿੱਚ ਉਹ ਸੁੱਧ ਬੁੱਧ ਗਵਾ ਦਿੰਦਾ। ਲੋਕ ਕਹਿੰਦੇ ਨੇ ਵੀ ਇਹਨੂੰ ਤੇ ਕਿਸੇ ਦੇ ਦੁੱਖ ਨੇ, ਵਿਯੋਗ ਨੇ ਜਿਹੜਾ ਹੈ ਪਾਗਲ ਕਰ ਦਿੱਤਾ ਹੈ। ਰੱਬ ਦਾ ਪਿਆਰਾ ਰੱਬ ਦੇ ਪਿਆਰ ਵਿੱਚ ਪਾਗਲ ਹੋ ਜਾਂਦਾ ਹੈ, ਤੇ ਉਹ ਪਾਗਲਪਨ ਦੁਨੀਆਂ ਦੀਆਂ ਹਜ਼ਾਰਾਂ ਸਿਆਣਪਾਂ ਨਾਲੋਂ, ਲੱਖਾਂ ਸਿਆਣਪਾਂ ਨਾਲੋਂ ਵੀ ਕਿਤੇ ਚੰਗਾ ਹੈ। ਉਹ ਬੌਰਾ ਤੇ ਹੋ ਜਾਂਦਾ, ਪਰ ਉਸ ਬਾਵਰੇਪਨ ਵਿੱਚ ਵੀ ਇੱਕ ਉਹ ਅਲਮਸਤੀ ਹੈ ਜਿਹੜੀ ਦੁਨੀਆਂ ਦੀ ਸਿਆਣਪ ਵਿੱਚ ਵੀ ਨਹੀਂ ਆ ਸਕਦੀ। ਤਾਂ ਬਾਬਾ ਕਬੀਰ ਜੀ ਨੇ ਵੀ ਬਚਨ ਨਾਲ ਕੀਤੇ ਕਿ ਮੈਨੂੰ ਲੋਕ ਕਹਿੰਦੇ ਨੇ ਬੌਰਾ ਹੋ ਗਿਆ ਕਬੀਰ, ਪਰ ਕਹਿੰਦੇ ਮੈਂ ਬੌਰਾ ਨਹੀਂ ਹੋਇਆ, ਰਾਮ ਕੀ ਉਹ ਬੌਰਾ, ਮੈਨੂੰ ਰੱਬ ਨੇ ਆਪਣੇ ਪਿਆਰ ਵਿੱਚ ਬੌਰਾ ਕਰ ਦਿੱਤਾ, ਉਹ ਮਿਲਦਾ ਨਹੀਂ ਪਿਆ ਮੇਰੇ ਅੰਦਰ, ਉਹਦਾ ਪਿਆਰ ਜਿਹੜਾ ਹੈ ਉਹ ਤੜਫ ਬਣ ਗਿਆ, ਡੱਸਦਾ ਹੈ ਮੈਨੂੰ ਸੱਪ, ਤੇ ਮੇਰੇ ਅੰਦਰ ਤੜਫਣਾ ਹੈ। ਉਸ ਹੁਕਮ ਨੂੰ ਮੰਨਣਾ ਬੜਾ ਔਖਾ ਹੈ, ਬੜੇ ਵੱਡੇ ਸਬਰ ਵਿੱਚ ਬੱਝਣਾ ਪੈਂਦਾ। ਬਾਬਾ ਫਰੀਦ ਜੀ ਦਾ ਜੀਵਨ ਕਦੀ ਪੜ੍ਹੀਏ, ਉਹਨਾਂ ਨੇ ਬੜਾ ਵੱਡਾ ਵਿਛੋੜਾ ਆਪਣੇ ਤਨ ਤੇ ਝੱਲਿਆ ਹੈ। ਰੱਬ ਦਾ ਪਿਆਰਾ, ਅਸੀਂ ਕਹਿੰਦੇ ਹਾਂ ਸੰਸਾਰ ਦੀਆਂ ਵਸਤੂਆਂ ਪ੍ਰਾਪਤ ਕਰਨ ਦੇ ਲਈ ਬੜਾ ਸੰਤੋਖ ਤੇ ਬੜਾ ਸਬਰ ਚਾਹੀਦਾ, ਪਰ ਗੁਰੂ ਸਵਾਰਿਓ ਦੁਨੀਆਂ ਦੇ ਪਦਾਰਥਾਂ ਦਾ ਸਬਰ, ਦੁਨੀਆਂ ਦੇ ਪਦਾਰਥਾਂ ਦੀਆਂ ਉਡੀਕਾਂ ਤੇ ਬਹੁਤ ਥੋੜ ਚਿੜੀਆਂ ਨੇ, ਉਹ ਸਾਨੂੰ ਇਸ ਜੀਵਨ ਵਿੱਚ ਹੀ, ਅਸੀਂ ਇਸ ਜੀਵਨ ਵਿੱਚ ਹੀ ਸਬਰ ਕਰਦੇ ਹਾਂ ਨਾ ਵੀ 5 ਸਾਲ ਸਬਰ ਕਰ ਲਓ, 10 ਸਾਲ ਸਬਰ ਕਰ ਲਓ, ਇਹ ਮਿਲ ਹੀ ਜਾਣਾ ਨਾ। ਸਾਡੇ ਸੰਸਾਰ ਦੇ ਸਾਧਨ ਇਸ ਸੰਸਾਰ ਦੇ ਇਸੇ ਜੀਵਨ ਦੇ ਵਿੱਚ ਸਬਰ ਸਿਖਾਉਂਦੇ ਨੇ, ਪਰ ਰੱਬ ਦੀ ਪ੍ਰਾਪਤੀ ਦੀ ਜਦੋਂ ਵੀ ਗੱਲ ਆਉਂਦੀ ਹੈ, ਗੁਰੂ ਸਾਹਿਬ ਨੇ ਕਿਹਾ ਇੱਕ ਜਨਮ ਦੇ ਸਬਰ ਦੀ ਗੱਲ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਸਬਰ ਦੀ ਲੋੜ ਹੈ, ਤੇ ਜਿਹੜਾ ਉਸ ਸਬਰ ਨੂੰ ਝੱਲ ਗਿਆ ਫਿਰ ਉਹ ਏਡਾ ਵੱਡਾ ਦਰਿਆ ਬਣਦਾ ਹੈ ਕਿ ਉਸ ਦਰਿਆ ਵਿੱਚ ਅਨੇਕਾਂ ਜੀਵਾਂ ਦਾ ਉਧਾਰ ਹੁੰਦਾ। ਇਹ ਬਾਬਾ ਫਰੀਦ ਜੀ ਦਾ ਸ਼ਬਦ ਹੈ, ਬਾਬਾ ਫਰੀਦ ਜੀ ਨੇ ਕਿਰਪਾ ਕੀਤੀ ਹੈ। ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ, ਹੋਨ ਨਜੀਕ ਖੁਦਾਏ ਦੈ ਭੇਦ ਨਾ ਕਿਸੈ ਦੇਨ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰ, ਮਤ ਥੀਵਹਿ ਦਰਿਆਓ, ਵਤ ਥੀਵਹਿ ਵੱਧ ਥੀਵਹਿ ਦਰਿਆਓ, ਟੁੱਟ ਨਾ ਥੀਵੈ ਵਾਹੜਾ। ਦੋਵੇਂ ਸਲੋਕ ਬੜੇ ਕਮਾਲ ਦੇ ਨੇ। ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ, ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ, ਵਿਲਕਦਾ ਹੈ ਆਪਣੇ ਅੰਦਰ ਨੂੰ ਇਸ ਤਰ੍ਹਾਂ ਸਾੜਦਾ ਸਬਰ ਦੇ ਅੰਦਰ, ਆਪਣੇ ਸਬਰੀ ਬੰਦਾ ਜਿਹੜਾ ਸਬਰ ਰੱਖਣ ਵਾਲਾ ਸਬਰ ਵਿੱਚ ਇੰਨਾ ਕੁਝ ਆਪਣੇ ਆਪ ਨੂੰ ਸਾੜ ਦਿੰਦਾ, ਕਹਿੰਦੇ ਰੱਬ ਦੇ ਨੇੜੇ ਵੀ ਹੋ ਜਾਂਦਾ, ਪਰ ਭੇਦ ਨਾ ਕਿਸੇ ਦੇਣ, ਉਹ ਕਿਸੇ ਨੂੰ ਭੇਦ ਨਹੀਂ ਦਿੰਦਾ, ਚਮਕਦਾ ਅੰਦਰੋਂ ਸੋਨਾ ਜਿਵੇਂ ਆਪਣੇ ਆਪ ਨੂੰ ਸਾੜਦਾ।
ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ ਹੋਨ ਨਜ਼ੀਕ ਖੁਦਾਏ ਦਾ, ਰੱਬ ਦੇ ਨੇੜੇ ਹੋ ਜਾਂਦਾ ਸਬਰ ਵਾਲਾ। ਭੇਦ ਨਾ ਕਿਸੇ ਦੇਣ, ਕਹਿੰਦੇ ਪਰ ਉਹ ਕਿਸੇ ਨੂੰ ਭੇਦ ਨਹੀਂ ਦਿੰਦੇ। ਸਬਰ ਇਹੋ ਸਵਾਓ, ਇਹ ਸਬਰ ਦਾ ਪ੍ਰਯੋਜਨ ਹੈ। ਸਵਾਓ ਦਾ ਅਰਥ ਹੈ ਪ੍ਰਯੋਜਨ, ਮਤਲਬ ਕੀ ਹੈ, ਕਾਰਨ ਕੀ ਹੈ, ਇਹ ਕਿਉਂ ਚਾਹੀਦਾ। ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰ। ਇਹ ਬੰਦੇ ਜੇ ਤੂੰ ਇਹ ਦ੍ਰਿੜ ਕਰ ਲੈ ਨਾ, ਸਬਰ ਵਿੱਚ ਰਹਿਣਾ ਦ੍ਰਿੜ ਕਰ ਲੈ। ਸਿੱਖ ਦੇ ਸੌਖੇ ਸ਼ਬਦਾਂ ਦੇ ਵਿੱਚ ਅਰਥ ਕਰੀਏ ਵੀ ਜੇ ਬੰਦਾ ਸਬਰ ਵਿੱਚ ਰਹਿਣਾ ਸਿੱਖ ਲਏ ਤੇ ਬਾਬਾ ਜੀ ਕਹਿੰਦੇ ਫਿਰ ਕੀ ਬਣੇਗਾ, ਵੱਧ ਥੀਵਹਿ ਦਰਿਆਓ, ਤੂੰ ਦਰਿਆ ਬਣ ਜਾਏਗਾ ਇੱਕ ਦਿਨ। ਹੁਣ ਦਰਿਆ ਬਣਨ ਦੇ ਲਈ ਕਿੱਡਾ ਵੱਡਾ ਸਬਰ ਚਾਹੀਦਾ, ਕਿੱਡਾ ਕੁ ਪਾਣੀ ਦਾ ਧਾਰ ਹੁੰਦੀ ਹੈ ਜਿਹੜੀ ਅਸਮਾਨੋਂ ਡਿੱਗਦੀ ਹੈ, ਬੂੰਦ ਡਿੱਗਦੀ ਹੈ ਅਸਮਾਨਾਂ ਤੋਂ, ਡਿੱਗਦੀ ਪਹਾੜਾਂ ਤੇ, ਜਾਂ ਪਹਾੜਾਂ ਚ ਚਸ਼ਮਾ ਫੁੱਟਦਾ, ਕਿੰਨਾ ਕੁ ਉਹਦਾ ਆਕਾਰ ਹੁੰਦਾ, ਕਿੰਨੇ ਕੁ ਉਹਦੇ ਚ ਪਾਣੀ ਹੁੰਦਾ, ਪਰ ਉਹਦੇ ਅੰਦਰ ਗਤੀ ਹੁੰਦੀ ਹੈ, ਨਿਰੰਤਰਤਾ ਹੁੰਦੀ ਹੈ, ਤੇ ਉਹ ਆਹਿਸਤਾ ਆਹਿਸਤਾ ਛੋਟਾ ਛੋਟੀ ਨਾਲੀ ਦਾ ਰੂਪ ਲੈ ਕਰਕੇ, ਨਾਲਿਆਂ ਦਾ ਰੂਪ ਲੈ ਕਰਕੇ, ਨਦੀਆਂ ਦਾ ਰੂਪ ਲੈ ਕਰਕੇ, ਫਿਰ ਦਰਿਆ ਦਾ ਰੂਪ ਲੈਂਦਾ। ਉਹਨੇ ਯਾਤਰਾ ਇੱਕ ਤਾਂ ਪ੍ਰਾਰੰਭ ਰੱਖੀ ਤੇ ਦੂਸਰਾ ਉਹਨੇ ਸਮਾਂ ਸਬਰ ਰੱਖਿਆ,

ਵੱਧ ਥੀਵਹਿ ਦਰਿਆਓ। ਬਾਬਾ ਫਰੀਦ ਜੀ ਕਹਿੰਦੇ ਤੂੰ ਦਰਿਆ ਵਰਗਾ ਵੱਡਾ ਬਣ ਜਾਏਗਾ। ਵੱਧ ਥੀਵਹਿ ਦਰਿਆਓ, ਟੁੱਟ ਨਾ ਥੀਵਹਿ ਵਾਹੜਾ। ਵਾਹੜਾ ਕਹਿੰਦੇ ਨੇ ਨਾਲਾ। ਕਹਿੰਦੇ ਤੂੰ ਟੁੱਟ ਕੇ ਨਾਲਾ ਨਹੀਂ ਬਣੇਗਾ, ਛੋਟਾ ਨਹੀਂ ਬਣੇਗਾ। ਜੇ ਤੂੰ ਸਬਰ ਵਿੱਚ ਰਹੇਗਾ ਵੱਡੇ ਦਰਿਆ ਵਾਂਗੂ ਹੀ ਬਣੇਗਾ। ਪਰ ਸਬਰ ਅੰਦਰ ਆਪਣੇ ਤਨ ਨੂੰ ਜਾਲਣਾ ਪੈਂਦਾ, ਸਾੜਨਾ ਪੈਂਦਾ, ਭਿਆੰਗਮ ਦਾ ਡੰਗ ਜਿਹੜਾ ਉਹ ਸਹਿਣਾ ਪੈਂਦਾ। ਵਿਛੋੜਾ ਬੜਾ ਵੱਡਾ ਰੋਗ ਹੈ, ਬੜਾ ਵੱਡਾ ਦੁੱਖ ਹੈ, ਪਰ ਇਸ ਨੂੰ ਜਿਹੜੇ ਝੱਲ ਲੈਂਦੇ ਨੇ, ਜਿਹੜੇ ਜਰ ਜਾਂਦੇ ਨੇ, ਬਾਬਾ ਜੀ ਕਹਿੰਦੇ ਸਮਝੋ ਉਹ ਪਰਮਾਤਮਾ ਦਾ ਹੁਕਮ ਮੰਨ ਲੈਂਦੇ ਨੇ। ਤੇ ਤਾਂ ਕਿਹਾ ਇਹ ਬਬੀਹਾ ਜੀਵ ਰੂਪੀ ਮਨ, ਅਜੀਵ ਰੂਪੀ ਬਬੀਹੇ, ਇਹੋ ਖਸਮ ਕਾ ਹੁਕਮ ਹੈ। ਖਸਮ ਦਾ ਹੁਕਮ ਮੰਨ, ਮਨ ਖਸਮ ਕਾ ਹੁਕਮ ਮੰਨ, ਨਾਨਕ ਹੁਕਮ ਮੰਨਿਆ ਤਿੱਖ ਉੱਤਰ ਹੈ। ਹੁਕਮ ਮੰਨਦੇ ਸਾਰ ਹੀ ਹੁਕਮ ਵਿੱਚ ਆਉਂਦੀਆਂ ਤਿੱਖ ਦਾ ਅਰਥ ਹੈ ਉਹ ਜਿਹੜੀ ਤੇਰੇ ਅੰਦਰ ਪਿਆਸ ਹੈ, ਜਿਹੜੀ ਤੇਰੇ ਅੰਦਰ ਤੜਫ ਹੈ, ਉਹ ਆਪਣੇ ਆਪ ਮਿਟ ਜਾਏਗੀ। ਚੜ੍ਹੈ ਚਵੱਗਲ ਵੰਨ, ਤੇ ਤੇਰੇ ਅੰਦਰ ਚਵੱਗਲ ਤੇ ਚਵੱਗਣ ਦੋ ਸ਼ਬਦ ਨੇ, ਇੱਕੋ ਹੀ ਅਰਥ ਹੈ। ਚਵੱਗਣ ਦਾ ਅਰਥ ਹੋ ਗਿਆ ਚਾਰ ਗੁਣਾ, ਵੰਨ ਦਾ ਅਰਥ ਹੈ ਚਾਹ, ਖੁਸ਼ੀ, ਖੇੜਾ, ਕਿ ਤੇਰੇ ਅੰਦਰ ਵਾਹਿਗੁਰੂ ਦੀ ਕਿਰਪਾ ਨਾਲ ਜੇ ਤੂੰ ਹੁਕਮ ਵਿੱਚ ਰਹਿਣਾ ਸਿੱਖ ਜਾਏਗਾ, ਤੇਰੇ ਅੰਦਰ ਵਾਹਿਗੁਰੂ ਦੀ ਕਿਰਪਾ ਚੌਗਣੀ ਹੋ ਕੇ ਵਰਸੇ, ਚੌਗਣੀ ਹੋ ਕਰਕੇ ਵਾਹਿਗੁਰੂ ਦੀ ਕਿਰਪਾ ਤੈਨੂੰ ਪ੍ਰਾਪਤ ਹੋਏਗੀ। ਪਰ ਪਹਿਲਾਂ ਕੀ ਕਰਨਾ ਪਏਗਾ? ਹੁਕਮ ਮੰਨਿਆ ਤਿੱਖ ਉਤਰੈ, ਉਹਦੇ ਹੁਕਮ ਨੂੰ ਮੰਨਣਾ ਪਏਗਾ, ਹੁਕਮ ਵਿੱਚ ਰਹਿਣਾ ਪਏਗਾ ਕਿ ਜਦੋਂ ਤੇਰੀ ਕਿਰਪਾ ਹੋਏਗੀ, ਜਦੋਂ ਤੂੰ ਚਾਹੇਗਾ ਮੈਂ ਉਦੋਂ ਤੇਰੇ ਦਰ ਤੇ ਪ੍ਰਵਾਨ ਹੋ ਜਾਵਾਂਗੀ। ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਹੋਰ ਸਲੋਕ ਹੈ, ਆਪਾਂ ਬਾਬਾ ਫਰੀਦ ਜੀ ਦਾ ਇੱਕ ਸਲੋਕ ਪੜ੍ਹਦੇ ਹਾਂ ਤੇ ਉਹਦੇ ਨਾਲ ਗੁਰੂ ਅਮਰਦਾਸ ਜੀ ਨੇ ਸਲੋਕ ਦਿੱਤਾ ਇੱਕ। ਗੁਰੂ ਸਾਹਿਬਾਂ ਨੇ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੇ ਕੁਝ ਸਲੋਕ ਐਸੇ ਨੇ ਜਿਹੜੇ ਭਗਤਾਂ ਦੇ ਸਲੋਕਾਂ ਨੂੰ ਖੋਲਦੇ। ਜਿਵੇਂ ਬਾਬਾ ਫਰੀਦ ਜੀ ਦਾ ਇੱਕ ਸਲੋਕ ਅਸੀਂ ਪੜ੍ਹਦੇ ਹਾਂ ਜਿਹਦੇ ਵਿੱਚ ਉਹਨਾਂ ਨੇ ਕਿਹਾ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਇੰਸ ਚੋਂ ਪਿਰਹੜੀ ਰੰਗ ਨਵੇਲਾ ਹੋਏ। ਇਹਦੇ ਵਿੱਚ ਉਹਨਾਂ ਨੇ ਸਿੱਖਿਆ ਦਿੱਤੀ ਹੈ ਕਿ ਜੇ ਭਾਈ ਤੂੰ ਪਰਮਾਤਮਾ ਨੂੰ ਜੋਬਣ ਰੁੱਤੇ ਨਾ ਸਿਮਰਿਆ, ਸਮਾਂ ਰਹਿੰਦਿਆਂ ਨਾ ਸਿਮਰਿਆ, ਤੇ ਰੁੱਤ ਲੰਘ ਗਈ ਫਿਰ ਕਿਵੇਂ ਸਿਮਰੇਗਾ? ਤੇ ਗੁਰੂ ਸਾਹਿਬ ਜੀ ਨੇ, ਤੀਸਰੇ ਗੁਰਦੇਵ ਜੀ ਨੇ ਇਹਨੂੰ ਖੋਲਿਆ, ਕਿਉਂਕਿ ਉਹਨਾਂ ਨੇ ਅਨੁਭਵ ਕੀਤਾ ਸੀ। ਉਹਨਾਂ ਨੇ ਕਿਹਾ ਵੀ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਕੋਏ ਇਹ ਪਿਰਮ ਪਿਆਲਾ, ਖਸਮ ਕਾ ਜੈ ਭਾਵੈ ਤੈ ਦੇ। ਇਹ ਤੀਸਰੇ ਗੁਰਦੇਵ ਜੀ ਨੇ ਬਾਬਾ ਫਰੀਦ ਜੀ ਦਾ ਸਲੋਕ ਖੋਲਿਆ। ਪਰ ਇੱਕ ਰਾਮਕਲੀ ਕੀ ਵਾਰ ਵਿੱਚ ਬਾਬਾ ਕਬੀਰ ਜੀ ਦਾ ਵੀ ਸਲੋਕ ਹੈ, ਤੇ ਉਸ ਸਲੋਕ ਨੂੰ ਵੀ ਗੁਰੂ ਅਮਰਦਾਸ ਜੀ ਨੇ ਖੋਲਿਆ। ਉੱਥੇ ਉਹ ਇੰਤਜ਼ਾਰ ਦੀ ਗੱਲ ਕੀਤੀ ਹੈ, ਉੱਥੇ ਉਦਾਹਰਣ ਵੇਖੋ ਬਾਬਾ ਕਬੀਰ ਜੀ ਨੇ ਕਿੱਡੀ ਪਿਆਰੀ ਲਈ। ਕਹਿੰਦੇ ਮੈਂ ਆਪਣੇ ਸੱਜਣ ਦੀਆਂ ਤਲੀਆਂ ਤੇ ਲੱਗਣ ਵਾਸਤੇ, ਪੈਰਾਂ ਦੀਆਂ ਤਲੀਆਂ ਤੇ ਲੱਗਣ ਵਾਸਤੇ ਆਪਣੇ ਸਰੀਰ ਨੂੰ ਮਹਿੰਦੀ ਬਣਾ ਲਿਆ। ਹੁਣ ਮਹਿੰਦੀ ਦਾ ਬੂਟਾ, ਉਹਦੇ ਤੋਂ ਪੱਤੇ ਤੋੜੇ, ਫਿਰ ਉਹਨੂੰ ਆਪਣਾ ਸਿਲਵੱਟੇ ਤੇ ਘਸਾਇਆ, ਪੀਸਿਆ, ਘਸਾਇਆ, ਲੇਪ ਬਣਾਇਆ, ਕਿੰਨਾ ਕਸ਼ਟ ਸਹਿਆ ਮਹਿੰਦੀ ਨੇ। ਫਿਰ ਉਹ ਕਿਤੇ ਜਾ ਕਰਕੇ ਕਿਸੇ ਤਲੀ ਦਾ ਸ਼ਿੰਗਾਰ ਬਣਦੀ ਹੈ, ਪੈਰਾਂ ਦੀਆਂ ਤਲੀਆਂ ਦਾ। ਤੇ ਬਾਬਾ ਕਬੀਰ ਜੀ ਕਹਿੰਦੇ, ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪੀਸਾਏ ਪੀਸਾਏ, ਤੈਸੇ ਬਾਤ ਨਾ ਪੁੱਛਈ। ਕਹਿੰਦੇ ਮੈਂ ਆਪਣੇ ਆਪ ਨੂੰ ਮਹਿੰਦੀ ਕਰਕੇ ਘਾਲਿਆ, ਵੀ ਮਹਿੰਦੀ ਬਣਾ ਲਿਆ, ਇੰਨਾ ਪੀਸਿਆ, ਮਤਲਬ ਇੰਨੀ ਬੰਦਗੀ ਕੀਤੀ, ਇੰਨਾ ਹੁਕਮ ਵਿੱਚ ਰਿਹਾ, ਇੰਨਾ ਭਾਣੇ ਵਿੱਚ ਰਿਹਾ ਕਿ ਉਹਦੇ ਅੰਦਰ ਤੇ ਪ੍ਰਵਾਨ ਹੋ ਜਾਵਾਂ, ਉਹ ਮੈਨੂੰ ਪ੍ਰਵਾਨ ਕਰ ਲੇ, ਮੈਂ ਆਪਣੇ ਆਪ ਨੂੰ ਇੰਨੀ ਸੋਹਣੀ ਮਹਿੰਦੀ ਬਣਾਇਆ ਕਿ ਉਹ ਸਾਈਂ ਦੀ ਨਜ਼ਰ ਵਿੱਚ ਚੜ੍ਹ ਜਾਵੇ, ਵੀ ਇਹਦਾ ਰੰਗ ਚੰਗਾ ਆਏਗਾ। ਕਹਿੰਦੇ ਆਪ ਪੀਸਾਏ ਪੈਸਾਏ, ਤੈਸਹਿ ਬਾਤ ਨਾ ਪੁੱਛਈ। ਤੈਸਹਿ ਉਸ ਸਾਹੋ ਨੇ, ਉਸ ਵਾਹਿਗੁਰੂ ਨੇ, ਉਸ ਪਰਮਾਤਮਾ ਨੇ ਮੈਨੂੰ ਪੁੱਛਿਆ ਹੀ ਨਹੀਂ, ਵੇਖਿਆ ਹੀ ਨਹੀਂ, ਕਿਉਂ ਕਰ ਲਾਗੂ ਪਾਏ ਮੈਂ ਕਿਵੇਂ ਉਹਦੇ ਪੈਰਾਂ ਦਾ ਸ਼ਿੰਗਾਰ ਬਣ ਜਾਵਾਂ, ਕਿਵੇਂ ਉਹਦੇ ਪੈਰਾਂ ਵਿੱਚ ਆਪਣਾ ਆਪਾਂ ਵਿਛਾ ਦਾਂ, ਵੀ ਆਪਣੀਆਂ ਪੈਰਾਂ ਦੀਆਂ ਤਲੀਆਂ ਤੇ ਮੈਨੂੰ ਲਾ ਲਏ, ਆਪਣੇ ਚਰਨਾਂ ਵਿੱਚ ਰੱਖ ਲੈ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪੀਸਾਏ ਪੀਸਾਏ, ਤੈਸਹਿ ਬਾਤ ਨਾ ਪੁੱਛਈ, ਕਿਉਂ ਕਰ ਲਾਗੂ ਪਾਏ। ਉਹਨੇ ਆਪਣੇ ਪੈਰਾਂ ਵਿੱਚ ਲਾਇਆ ਹੀ ਨਹੀਂ, ਚਰਨਾਂ ਵਿੱਚ ਨਹੀਂ ਲਾਇਆ। ਫਿਰ ਗੁਰੂ ਅਮਰਦਾਸ ਜੀ ਅੱਗੇ ਇਸ ਸਲੋਕ ਨੂੰ ਫਿਰ ਖੋਲਦੇ ਨੇ ਵੀ ਮਨ ਨਾ ਛੋਟਾ ਕਰ, ਹੁਕਮ ਵਿੱਚ ਰਹਿ, ਪਾਣੀ ਨੂੰ ਮੰਨ, ਨਾਨਕ ਮਹਿੰਦੀ ਕਰਕੇ ਰੱਖਿਆ। ਕਰਤਾਰ ਜੀ ਕਹਿੰਦੇ ਆਪਣੇ ਆਪ ਨੂੰ ਮਹਿੰਦੀ ਬਣਾ ਕੇ ਰੱਖਣਾ, ਇਹ ਨਹੀਂ ਜੀ ਉਹਨੇ ਅਜੇ ਨਜ਼ਰ ਨਹੀਂ ਮਾਰੀ ਤੇ ਸੁੱਟ ਦੇ ਵੀ ਮੈਂ ਮਹਿੰਦੀ ਨਹੀਂ ਬਣਨਾ। ਕਈ ਵਾਰੀ ਹੁੰਦਾ ਨਾ, ਪਰਮਾਤਮਾ ਦੀ ਰਜਾ ਵਿੱਚ ਬੰਦਾ ਚੱਲਦਾ ਹੁੰਦਾ, ਭਾਣੇ ਵਿੱਚ ਚੱਲਦਾ ਹੁੰਦਾ, ਜੀਵਨ ਸਹੀ ਚੱਲਦਾ ਹੁੰਦਾ,

ਇਸ ਆਸ ਨਾਲ, ਇਸ ਉਮੀਦ ਨਾਲ ਵੀ ਵਾਹਿਗੁਰੂ ਭਲੀ ਕਰੇਗਾ, ਵਾਹਿਗੁਰੂ ਕਿਰਪਾ ਕਰੇਗਾ। ਪਰ ਜਦੋਂ ਸਾਡੇ ਸੋਚੇ ਤੋਂ ਵੱਧ ਸਮਾਂ ਲੱਗ ਜਾਂਦਾ, ਫਿਰ ਬੰਦਾ ਕਹਿੰਦਾ ਛੱਡ ਮਣਾ, ਇਹ ਰਸਤਾ ਕਿਉਂ ਚੁਣਨਾ। ਬੰਦਾ ਬੜੀ ਛੇਤੀ ਆਪਣੇ ਚੰਗਿਆਈਆਂ ਨੂੰ ਭੁੱਲ ਜਾਂਦਾ, ਆਪਣੇ ਆਪ ਨੂੰ ਵਿਸਾਰ ਦਿੰਦਾ ਤੇ ਬੁਰੇ ਰਾਹ ਤੇ ਤੁਰ ਪੈਂਦਾ। ਬੁਰਿਆਈ ਕਰਨ ਵਾਲਾ ਬੜਾ ਲੰਮਾ ਇੰਤਜ਼ਾਰ ਕਰ ਸਕਦਾ ਹੈ, ਪਰ ਨੇਕੀ ਕਰਨ ਵਾਲਾ ਲੰਮੇ ਇੰਤਜ਼ਾਰ ਵਿੱਚ ਨਹੀਂ ਰਹਿੰਦਾ, ਪਤਾ ਨਹੀਂ ਕਿਉਂ। ਬੁਰਿਆਈਆਂ ਵਾਲੇ ਕਿਸੇ ਘਰ ਵਿੱਚ ਸੀ ਲਾਣੀ ਹੋਵੇ, ਕਿਸੇ ਘਰ ਵਿੱਚ ਸੰਨ ਲਾਣੀ ਹੋਵੇ, ਪੁਰਾਣੇ ਸਮਿਆਂ ਵਿੱਚ ਕਹਿੰਦੇ ਚੋਰ ਕਈ ਕਈ ਮਹੀਨੇ ਕਈ ਕਈ ਸਾਲ ਤੱਕ ਦਾ ਇੰਤਜ਼ਾਰ ਕਰਦੇ ਰਹਿੰਦੇ, ਕਈ ਕਈ ਸਾਲ ਤੱਕ ਉਸ ਚੀਜ਼ ਨੂੰ ਸੋਚਦੇ ਰਹਿਣਾ। ਪਰ ਇੱਕ ਨੇਕੀ ਕਰਨ ਵਾਲਾ, ਭਲਾਈ ਕਰਨ ਵਾਲਾ ਬੰਦਾ ਕੁਝ ਦਿਨਾਂ ਵਿੱਚ ਹੀ, ਕੁਝ ਪਲਾਂ ਵਿੱਚ ਹੀ ਤਿਲ ਮਿਲਾ ਉੱਠਦਾ ਹੈ ਕਿ ਛੱਡ ਪੈਣਾ, ਇਸ ਪਾਸੇ ਨਹੀਂ ਤੁਰਨਾ, ਬੜੀ ਛੇਤੀ ਦੂਜੇ ਪਾਸੇ ਹੋ ਜਾਂਦਾ। ਪਰ ਦਤਾਰ ਪਿਤਾ ਜੀ ਕਹਿੰਦੇ ਨਾਨਕ ਮਹਿੰਦੀ ਕਰਕੇ ਰੱਖਿਆ, ਤੂੰ ਆਪਣੇ ਆਪ ਨੂੰ ਮਹਿੰਦੀ ਬਣਾ ਕੇ ਰੱਖੀ, ਮਹਿੰਦੀ ਬਣ ਕੇ ਰੱਖੀ, ਤੇਰੇ ਵਿੱਚ ਰੰਗ ਚੋਖਾ ਹੋਣਾ ਚਾਹੀਦਾ ਪ੍ਰੇਮ ਦਾ। ਉਹ ਪਰਿਪੂਰਨ ਪਰਮਾਤਮਾ ਸੌ ਸਹੁ ਨਦਰ ਕਰੇ, ਯਕੀਨ ਕਰ ਇੱਕ ਦਿਨ ਉਹ ਤੇਰੇ ਤੇ ਨਦਰ ਕਰੇਗਾ ਹੀ ਕਰੇਗਾ। ਸੋ ਉਹ ਸਹੁ ਪਰਮਾਤਮਾ ਨਦਰ ਕਰੇ, ਨਦਰ ਕਰੇਗਾ, ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਦਤਾਰ ਜੀ ਕਹਿੰਦੇ ਉਹਨੇ ਆਪ ਹੀ ਤੈਨੂੰ ਮਹਿੰਦੀ ਬਣਾਇਆ, ਆਪ ਹੀ ਤੇਰੇ ਅੰਦਰ ਰੰਗ ਭਰਿਆ, ਤੇਰੀ ਆਪਣੀ ਕੋਈ ਔਕਾਤ ਨਹੀਂ ਸੀ, ਬਸ ਇਹ ਮੰਨ ਕੇ ਚੱਲ ਕਿ ਉਹਦਾ ਲਾਇਆ ਹੋਇਆ ਹੀ ਪਿਰਮ ਹੈ। ਤਾਂ ਇੱਕ ਦਿਨ ਉਹ ਆਪ ਆਪਣੀਆਂ ਤਲੀਆਂ ਤੇ ਮੈਨੂੰ ਸ਼ਿੰਗਾਰ ਲਏਗਾ, ਪੈਰਾਂ ਦੀਆਂ ਛੱਡੋ ਤਾਂ ਤੈਨੂੰ ਆਪਣੀਆਂ ਹੱਥਾਂ ਦੀਆਂ ਤਲੀਆਂ ਤੇ ਵੀ ਬਿਠਾ ਲਏਗਾ, ਪਰ ਤੂੰ ਬਣਿਆ ਰਹਿਣਾ, ਟੁੱਟਣਾ ਨਹੀਂ, ਭੱਜਣਾ ਨਹੀਂ, ਮੰਨ ਕੇ ਰੱਖਣਾ ਹੈ ਵਾਹਿਗੁਰੂ ਦਾ ਹੁਕਮ। ਇਹ ਮਨ ਖਸਮ ਕਾ ਹੁਕਮ ਮੰਨ, ਇਹ ਮਨਾ ਖਸਮ ਦੇ ਹੁਕਮ ਵਿੱਚ ਚੱਲੀ, ਨਾਨਕ ਹੁਕਮ ਮੰਨਿਆ ਤਿੱਖ ਉਤਰੈ, ਤੂੰ ਹੁਕਮ ਮੰਨੇਗਾ ਤੇਰੀ ਤਿੱਖਾ ਉਤਰ ਜਾਏਗੀ, ਤੇਰੀ ਪਿਆਸ ਉਤਰ ਜਾਏਗੀ, ਚੜ੍ਹੈ ਚਵੱਗਲ ਵੰਨ ਤੇ ਤੇਰੇ ਅੰਦਰ ਵਾਹਿਗੁਰੂ ਦੀ ਕਿਰਪਾ ਦਾ ਰੰਗ ਚੌਗਣਾ ਚੜ੍ਹ ਜਾਏਗਾ, ਤੇਰੀ ਉਮੀਦ ਤੋਂ ਜ਼ਿਆਦਾ ਚੜ੍ਹ ਜਾਏਗਾ, ਤੂੰ ਜੋ ਸੋਚਿਆ ਨਹੀਂ ਨਾ। ਸਬਰ ਵਿੱਚ ਰਹਿੰਦਿਆਂ ਬੰਦੇ ਨੂੰ ਉਹ ਕੁਝ ਮਿਲ ਜਾਂਦਾ ਜੋ ਬੰਦਾ ਸੋਚਿਆ ਵੀ ਨਹੀਂ ਹੁੰਦਾ, ਉਦੋਂ ਵੱਧ ਮਿਲ ਜਾਂਦਾ ਉਸ ਬੰਦੇ ਨੂੰ ਜਿਹੜਾ ਸਬਰ ਵਿੱਚ ਆਪਣੇ ਆਪ ਨੂੰ ਰੱਖਣਾ ਸ਼ੁਰੂ ਕਰ ਦਿੰਦਾ। ਬੜੀ ਵੱਡੀ ਨਿਆਮਤ ਹੈ, ਬੜਾ ਵੱਡਾ ਵਾਹਿਗੁਰੂ ਦਾ, ਇਉਂ ਕਹਿ ਲਈਏ ਵੀ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ। ਪਰ ਇਸ ਨੂੰ ਸੰਭਾਲ ਕੇ ਰੱਖਣਾ ਜਾਂ ਇਸ ਦੌਰ ਵਿੱਚ ਰਹਿਣਾ ਇਹ ਅਤ ਔਖਾ ਹੈ, ਅਤ ਕਠਿਨ ਹੈ, ਕਿਉਂਕਿ ਵਾਹਿਗੁਰੂ ਪਰਮਾਤਮਾ ਕਈ ਵਾਰੀ ਵਕਤੀ ਤੌਰ ਤੇ ਸਾਨੂੰ ਲੱਗਦਾ ਹੈ ਕਿ ਇਹ ਸਾਡਾ ਨੁਕਸਾਨ ਹੋ ਗਿਆ, ਮੈਂ ਇੰਨੀ ਉਡੀਕ ਕੀਤੀ, ਇੰਨਾ ਇੰਤਜ਼ਾਰ ਕੀਤਾ, ਇਹ ਮੇਰਾ ਨੁਕਸਾਨ ਹੋ ਗਿਆ। ਤੇ ਸਬਰ ਨਾਲ ਤਾਂ ਸਗੋਂ ਹੋਰ ਭਰਨਾ ਸੀ ਤਾਂ ਹੋਰ ਨੁਕਸਾਨ। ਪਰ ਗੁਰੂ ਸਾਹਿਬ ਦਤਾਰ ਜੀ ਦੀ ਇਹ ਬਚਨ ਦਤਾਰ ਜੀ ਦੇ ਨੇ ਕਿ ਜੇ ਤੂੰ ਭਾਣੇ ਨੂੰ ਮੰਨ ਕੇ ਰਜਾ ਵਿੱਚ ਚੱਲਦਾ ਰਹੇਗਾ ਤੇ ਹੋ ਸਕਦਾ ਵਕਤੀ ਤੌਰ ਤੇ ਤੈਨੂੰ ਲੱਗੇ ਵੀ ਉਹ ਤੇਰਾ ਘਾਟਾ ਹੈ, ਤੈਨੂੰ ਕੋਈ ਨੁਕਸਾਨ ਹੈ, ਪਰ ਅੰਤ ਤਾਂ ਨਹੀਂ ਨਾ ਹੋਇਆ, ਨਤੀਜਾ ਤੇ ਨਹੀਂ ਨਾ ਦੇ ਆਇਆ। ਜਿਸ ਦਿਨ ਉਹਦਾ ਨਤੀਜਾ ਆਉਣਾ, ਚੜ੍ਹੈ ਚਵੱਗਲ ਵੰਨ, ਉਹ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਚਾਰ ਗੁਣਾ ਫਲ ਮਿਲਣਾ, ਬਖਸ਼ਿਸ਼ਾਂ ਮਿਲਣੀਆਂ ਨੇ, ਮਹੱਲਾ ਤੀਜਾ। ਹੁਣ ਅਗਲੇ ਸਲੋਕ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ ਨੇ, ਬਾਬੀਹਾ ਜਲ ਮਹਿ ਤੇਰਾ ਵਾਸ ਹੈ, ਜਲ ਹੀ ਮਾਹੇ ਫਿਰਾਏ। ਪਹਿਲੇ ਸਲੋਕ ਵਿੱਚ ਦੱਸਿਆ ਕਿ ਤੂੰ ਹੁਕਮ ਵਿੱਚ ਰਜਾ ਵਿੱਚ ਰਹਿਣਾ ਸਿੱਖ, ਸਬਰ ਵਿੱਚ ਰਹਿ, ਬਣਿਆ ਰਹੋ ਬਸ ਉਹਦਾ, ਉਹ ਇੱਕ ਦਿਨ ਤੈਨੂੰ ਆਪ ਤੇਰੇ ਤੇ ਨਦਰ ਪਾਏਗਾ, ਤੇਰੇ ਤੇ ਕਿਰਪਾ ਕਹੇਗਾ, ਤੈਨੂੰ ਆਪਣੇ ਪਾਸ ਬੁਲਾ ਲਏਗਾ। ਹੁਣ ਦੂਸਰੇ ਸਲੋਕ ਵਿੱਚ ਗੁਰੂ ਸਾਹਿਬ ਜੀ ਉਦੋਂ ਵੀ ਵੱਡੀ ਗੱਲ ਕਰਦੇ ਨੇ ਕਿ ਉਹ ਕਿਤੇ ਦੂਰ ਨਹੀਂ, ਤੈਨੂੰ ਜੇ ਮਿਲਿਆ ਨਹੀਂ, ਤੈਨੂੰ ਜੇ ਦਿਸਿਆ ਨਹੀਂ, ਤੈਨੂੰ ਜੇ ਪ੍ਰਤੀਤ ਨਹੀਂ ਹੋ ਰਿਹਾ, ਐ ਬੱਬੀ ਹੈ, ਇਹਦਾ ਮਤਲਬ ਇਹ ਨਹੀਂ ਵੀ ਜਲ ਉੱਪਰੋਂ ਹੀ ਵਰਸੇਗਾ ਤੇ ਤਾਂ ਤੇਰੀ ਪਿਆਸ ਜਾਏਗੀ, ਉਹ ਕਿਤੇ ਦੂਰ ਨਹੀਂ। ਬਾਬੀ ਹਾ ਜਲ ਮਹਿ ਤੇਰਾ ਵਾਸ ਹੈ, ਤੇਰਾ ਤੇ ਵਾਸਾ ਹੀ ਜਲ ਵਿੱਚ ਹੈ। ਬਾਬੀ ਹਾ ਕੀ ਇੱਥੇ ਚੇਤਨਾ, ਆਤਮਾ, ਸਾਡੀ ਪ੍ਰਾਣ ਸੱਤਾ, ਸਾਡੀ ਜੀਵਨ ਸੱਤਾ, ਤੇ ਕਿਹਦੇ ਵਿੱਚ ਉਹਦਾ ਵਾਸਾ ਹੈ? ਜਲ ਵਿੱਚ ਹੀ ਵਾਸਾ ਹੈ। ਜਲ ਦਾ ਮਤਲਬ ਇਸ ਬ੍ਰਹਿਮੰਡ ਵਿੱਚ, ਬ੍ਰਹਿਮੰਡ ਦਾ ਮਤਲਬ ਹੈ ਉਸ ਪਾਰ ਬ੍ਰਹਮ ਦੀ ਸੰਪੂਰਨ ਸੱਤਾ, ਉਹ ਸੱਤਾ ਜਿਹੜੀ ਪਰਮ ਸੱਤਾ ਹੈ, ਉਸ ਸੱਤਾ ਵਿੱਚ ਸਾਡੀ ਸੱਤਾ ਹੈ, ਪਰਮ ਚੇਤਨਾ ਵਿੱਚ ਸਾਡੀ ਇੱਕ ਚੇਤਨਾ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਫਿਰ ਤੂੰ ਕਿਹਨੂੰ ਪੁਕਾਰ ਰਿਹਾ ਹੈ, ਕਿਹਨੂੰ ਵਿਲਕ ਰਿਹਾ ਹੈ, ਕਿਹਨੂੰ ਮੰਗ ਰਿਹਾ ਹੈ? ਜਲ ਹੀ ਮੈਂ ਤੇਰਾ ਵਾਸ ਹੈ, ਜਲ ਮੈਂ ਤੇਰਾ ਵਾਸ ਹੈ, ਤੇਰਾ ਤੇ ਵਾਸ ਹੀ ਉਹਦੇ ਵਿੱਚ ਹੈ। ਜਿਗਿਆਸੂ ਦੇ ਮਨ ਦੀਆਂ ਪਰਤਾਂ ਖੁੱਲਦੀਆਂ ਨੇ ਨਾ, ਜਦੋਂ ਪਹਿਲਾਂ ਉਹ ਆਰੰਭ ਕਰਦਾ ਉਹਨੂੰ ਲੱਗਦਾ ਮੈਂ ਤੇ ਮੇਰਾ ਪਿਆਰਾ,
ਦੋ ਵੱਖਰੇ ਹਾਂ। ਜਦੋਂ ਅਸੀਂ ਕਿਸੇ ਨੂੰ ਪਿਆਰ ਕਰਨਾ ਹੈ, ਵਾਹਿਗੁਰੂ ਨੂੰ ਪਿਆਰ ਕਰਨਾ ਜਾਂ ਕਿਸੇ ਨੂੰ ਮਿਲਣਾ ਹੈ, ਪਹਿਲਾਂ ਇਹ ਭਾਵਨਾ ਬਣਦੀ ਹੈ ਵੀ ਉਹ ਨਿਆਰਾ ਹੈ, ਮੈਂ ਨਿਆਰਾ ਹਾਂ, ਉਹਦੇ ਨਾਲ ਪ੍ਰੇਮ ਪਾਉਣਾ, ਇਹ ਪਹਿਲੀ ਅਵਸਥਾ ਹੈ। ਪਹਿਲਾਂ ਇਸ ਤਰ੍ਹਾਂ ਤੁਰਨਾ ਪੈਂਦਾ, ਫਿਰ ਉਹ ਪੁਕਾਰਦਿਆਂ ਪੁਕਾਰਦਿਆਂ ਪ੍ਰੇਮ ਕਰਦਿਆਂ ਕਰਦਿਆਂ ਜਦੋਂ ਦੁਆਇਤ ਏਕ ਰੂਪ ਹੋਏ ਗਏ, ਇੱਕ ਰੂਪ ਦੀ ਅਵਸਥਾ ਆ ਜਾਂਦੀ, ਉਦੋਂ ਕਿਹਾ ਜਾਂਦਾ ਹੈ ਕਿ ਮੈਂ ਤੇ ਉਹ ਵੱਖਰਾ ਤੇ ਕੁਝ ਹੈ ਹੀ ਨਹੀਂ, ਕੁਝ ਵੀ ਵੱਖਰਾ ਨਹੀਂ ਸੀ, ਉਹ ਵਖਰੇਵਾਂ ਸਿਰਫ ਅਗਿਆਨਤਾ ਸੀ, ਉਹ ਵਖਰੇਵਾਂ ਸਿਰਫ ਹਨੇਰਾ ਸੀ, ਮਾਇਆ ਸੀ। ਪਰ ਜਿਉਂ ਹੀ ਉਹਦੇ ਪ੍ਰੇਮ ਦੀ ਅਗਨ ਨੇ ਉਹ ਸਾਰਾ ਖੋਟ ਨਿਵਾਰ ਦਿੱਤਾ, ਹੁਣ ਮੈਨੂੰ ਉਹ ਦੁਆਇਤ ਪ੍ਰਤੀਤ ਹੀ ਨਹੀਂ ਹੁੰਦੀ, ਹਰ ਪਾਸੇ ਉਹੀ ਨਜ਼ਰ ਆਉਂਦਾ, ਮੈਂ ਤਾਂ ਕਿਤੇ ਨਾ ਪਹਿਲਾਂ ਸਾਂ ਨਾ ਹੁਣ ਹਾਂ, ਉਹੀ ਹੈ, ਪਰ ਮੇਰੀ ਹੰਗਤਾ ਨੇ ਮੈਨੂੰ ਵੱਖਰਾ ਕਰਕੇ ਰੱਖਿਆ ਸੀ। ਗੁਰੂ ਸਾਹਿਬ ਜੀ ਉਸ ਵਖਰੇਵੇਂ ਨੂੰ ਖਤਮ ਕਰਨਾ ਚਾਹੁੰਦੇ ਨੇ, ਸਮਝਾ ਰਹੇ ਨੇ ਵੀ ਇਹ ਜਗਿਆਸੂ ਪਹਿਲਾਂ ਪੁਕਾਰ, ਰਜਾ ਵਿੱਚ ਰਹਿ ਕੇ, ਹੁਕਮ ਵਿੱਚ ਰਹਿ ਕੇ ਉਹਦੇ ਭਾਣੇ ਨੂੰ ਮੰਨ ਕਿ ਤੈਨੂੰ ਮਿਲੇਗਾ, ਪਰ ਫਿਰ ਜਦੋਂ ਤੇਰੇ ਮਨ ਦੀ ਅਵਸਥਾ ਇਹ ਬਣ ਜਾਏ, ਤੇਰਾ ਅੰਤਰਕਰਨ ਸ਼ੁੱਧ ਹੋ ਜਾਏ, ਫਿਰ ਇਹ ਸਮਝ ਵੇਖ ਬਾਬੀ ਹਾ, ਜਲ ਮੈਂ ਤੇਰਾ ਵਾਸ ਹੈ, ਜਲ ਹੀ ਮਾਹੇ ਫਿਰਾ ਹੈ, ਤੂੰ ਜਲ ਵਿੱਚ ਹੀ ਫਿਰ ਰਿਹਾ। ਵਾਹਿਗੁਰੂ ਦੀ ਰਜਾ ਤੋਂ ਬਿਨਾਂ, ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਅਸੀਂ ਬਾਹਰੇ ਚੱਲ ਸਕਦੇ ਹਾਂ? ਕੋਈ ਵੀ ਇਨਸਾਨ ਹੁਕਮ ਤੋਂ ਬਾਹਰ ਹੈ? ਕੋਈ ਵੀ ਇਨਸਾਨ ਹੁਕਮ ਤੋਂ ਬਾਹਰ ਨਹੀਂ। ਅਸੀਂ ਰੋਜ਼ ਪੜ੍ਹਦੇ ਹਾਂ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਹੁਕਮ ਵਿੱਚ ਹੋਣਾ ਤੇ ਹੁਕਮ ਨੂੰ ਜਾਣਨਾ ਦੋ ਵੱਖਰੀਆਂ ਗੱਲਾਂ ਹੈ। ਸਾਰੇ ਅਸੀਂ ਉਹਦੇ ਹੁਕਮ ਵਿੱਚ ਆ, ਉਹਦੇ ਹੁਕਮ ਵਿੱਚੋਂ ਦੂਰ ਨਹੀਂ, ਪਰ ਜਿੰਨਾ ਚਿਰ ਅਸੀਂ ਉਸ ਗੱਲ ਨੂੰ ਮੰਨਦੇ ਨਹੀਂ ਵੀ ਅਸੀਂ ਉਹਦੇ ਹੁਕਮ ਵਿੱਚ ਆ, ਇਹ ਸੁਣਨਾ ਤੇ ਸੁਣਾਉਣਾ ਵੱਖਰੀ ਗੱਲ ਹੈ ਕਿ ਅਸੀਂ ਉਹਦੇ ਹੁਕਮ ਵਿੱਚ ਆ, ਸਾਨੂੰ ਉਹਦਾ ਹੁਕਮ ਮੰਨਣਾ ਚਾਹੀਦਾ, ਅਸੀਂ ਉਹਦੇ ਹੁਕਮ ਵਿੱਚ ਹੀ ਹਾਂ, ਇਸ ਗੱਲ ਵਿੱਚ ਕੋਈ ਦੋ ਰਾਵਾ ਨਹੀਂ। ਪਰ ਇਸ ਗੱਲ ਨੂੰ ਸਾਡੀ ਅਗਿਆਨਤਾ ਦਾ ਅਵਰਨ ਜਿਹੜਾ ਪੜਦਾ ਜਿਹੜਾ ਮੰਨਣ ਲਈ ਤਿਆਰ ਨਹੀਂ ਹੁੰਦਾ, ਇਸ ਕਰਕੇ ਹੁਕਮ ਵਿੱਚ ਹੁੰਦਿਆਂ ਵੀ ਅਸੀਂ ਸਾਨੂੰ ਇਉਂ ਲੱਗਦਾ ਵੀ ਹੁਕਮ ਅਦੁਲਗੀਆਂ ਹੋ ਰਹੀਆਂ ਨੇ ਤੇ ਅਸੀਂ ਵਾਹਿਗੁਰੂ ਤੋਂ ਟੁੱਟੇ ਹੋਏ ਹਾਂ, ਤੇ ਉਹਦਾ ਦਰਦ ਲੱਗਦਾ, ਉਹਦਾ ਦੁੱਖ ਲੱਗਦਾ। ਪਰ ਦਤਾਰ ਜੀ ਕਹਿੰਦੇ ਹੁਕਮ ਹੈ ਜੇ ਬੁੱਝੈ, ਜੇ ਤੂੰ ਬੁੱਝ ਲਏ ਕਿ ਸਭ ਕੁਝ ਉਹਦਾ ਹੀ ਹੈ ਤਾਂ ਹਉਮੈ ਕਹਿ ਨਾ ਕੋਏ, ਫਿਰ ਹੋਂ ਆਪਣੀ ਮੈਂ ਨਹੀਂ ਆਉਂਦੀ, ਆਪਣੀ ਹੰਗਤਾ ਨਹੀਂ ਆਉਂਦੀ, ਪ੍ਰਤੀਤ ਹੋ ਜਾਂਦਾ ਵੀ ਸਾਰਾ ਕੁਝ ਉਹਦੇ ਵਿੱਚ ਹੀ ਹੈ, ਮੈਂ ਵੀ ਉਹਦੀ ਵੱਡੀ ਮੈਂ ਦੇ ਵਿੱਚ ਹਾਂ। ਹੁਕਮ ਹੈ ਅੰਦਰ ਸਭ ਕਹੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਕੋਈ ਫਿਰ ਆਪਣੀ ਮੈਂ ਨੂੰ ਅੱਗੇ ਨਹੀਂ ਕਰੇਗਾ, ਉਹ ਕਹੇਗਾ ਸਭ ਕੁਝ ਉਸ ਪਰਿਪੂਰਨ ਪਰਮਾਤਮਾ ਦੀ ਕਿਰਪਾ ਹੀ, ਉਹਦੀ ਰਹਿਮਤ ਹੈ। ਤੇ ਦਤਾਰ ਜੀ ਕਹਿੰਦੇ ਤੂੰ ਉਹਦੇ ਵਿੱਚ ਹੀ ਫਿਰਦਾ, ਜਿੱਥੇ ਮਰਜ਼ੀ ਚਲਾ ਜਾ, ਦੁਨੀਆਂ ਦੇ ਕਿਸੇ ਵੀ ਕੋਨੇ ਤੇ ਚਲੇ ਜਾਈਏ, ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਹੁਣ ਪਰਮਾਤਮਾ ਦਾ ਹੁਕਮ ਨਹੀਂ ਚੱਲਦਾ, ਰੱਬ ਦਾ ਹੁਕਮ ਨਹੀਂ ਚੱਲਦਾ। ਕਿਸੇ ਦੇਸ਼ ਵਿੱਚ ਅਸੀਂ ਰਹਿੰਦੇ ਹਾਂ, ਕਿਸੇ ਵੀ ਦੇਸ਼ ਵਿੱਚ ਰਹੀਏ ਤੇ ਉਸ ਦੇਸ਼ ਵਿੱਚ ਕਿਤੇ ਵੀ ਲਾਸਟ ਦੇ ਕੋਨੇ ਤੇ ਚਲੇ ਜਾਈਏ, ਦੂਜੇ ਦੇਸ਼ ਦੇ ਬਾਰਡਰ ਤੇ ਚਲੇ ਜਾਈਏ, ਤੇ ਇਹ ਸੋਚ ਕੇ ਉੱਥੇ ਗੁਨਾਹ ਕਰੀਏ, ਕੋਤਾਹੀ ਕਰੀਏ ਕਿ ਇੱਥੇ ਕਿਹੜਾ ਉਹਦਾ ਹੁਕਮ ਚੱਲਦਾ ਹੈ। ਅਸੀਂ ਜਾਣਦੇ ਹਾਂ ਕਿ ਉਸ ਦੇਸ਼ ਦਾ ਹੁਕਮ ਉਸ ਕੋਨੇ ਕੋਨੇ ਵਿੱਚ ਹੀ ਚੱਲਦਾ, ਹਰ ਥਾਂ ਤੇ ਚੱਲਦਾ ਜਿੱਥੇ ਉਹਦਾ ਏਰੀਆ, ਉਹਦੀ ਬਾਉਂਡਰੀ ਹੈ। ਇਸੇ ਤਰ੍ਹਾਂ ਇਹ ਸਾਰਾ ਬ੍ਰਹਿਮੰਡ ਉਸ ਮਾਲਕ ਪਰਮਾਤਮਾ ਦਾ ਇੱਕ ਵੱਡਾ ਦੇਸ਼ ਹੈ, ਇਹ ਪਰਮਾਤਮਾ ਦਾ ਸਿਰਜਿਆ ਹੋਇਆ ਬ੍ਰਹਿਮੰਡ ਹੈ, ਤੇ ਕੋਈ ਕਣ ਕੋਈ ਖੰਡ ਐਸਾ ਨਹੀਂ ਵੀ ਜਿੱਥੇ ਪਰਮਾਤਮਾ ਦਾ ਹੁਕਮ ਨਹੀਂ ਵੱਜ ਰਿਹਾ, ਜਿੱਥੇ ਪਰਮਾਤਮਾ ਦਾ ਹੁਕਮ ਨਹੀਂ ਲਾਗੂ, ਹਰ ਥਾਂ ਤੇ ਲਾਗੂ ਹੈ। ਪਰ ਜਿਸ ਨੇ ਬੁੱਝ ਲਿਆ, ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਏ, ਉਹ ਆਨੰਦ ਨਾਲ ਹੀ ਰਹੇਗਾ, ਉਹ ਸੁੱਖ ਨਾਲ ਹੀ ਰਹੇਗਾ। ਤੇ ਜਿਨੇ ਨਹੀਂ ਬੁੱਝਿਆ, ਉਹ ਭਾਵੇਂ ਬਿਲਕੁਲ ਜਿੱਥੇ ਉਹਦਾ ਉਸ ਦੇਸ਼ ਦਾ ਵਾਸੀ ਰਹਿੰਦਾ ਹੈ, ਰਾਜਾ ਰਹਿੰਦਾ, ਭਾਵੇਂ ਉਹਦੇ ਰਾਜ ਦੇ ਸ਼ਹਿਰ ਵਿੱਚ ਵੀ ਰਹੇ, ਉੱਥੇ ਵੀ ਉਹ ਖੁਆਰ ਹੋਏਗਾ, ਦੁਖੀ ਹੋਏਗਾ, ਜਿਹਨੂੰ ਹੁਕਮ ਦੀ ਸੋਝ ਹੀ ਨਹੀਂ। ਤੇ ਜਿਹਨੂੰ ਆ ਗਈ, ਉਹਨੂੰ ਪਤਾ ਜਲ ਹੀ ਮਾਹੇ ਫਿਰਾਏ, ਮੈਂ ਉਹਦੇ ਹੁਕਮ ਵਿੱਚ ਹੀ ਫਿਰ ਰਿਹਾ, ਉਹਦੇ ਹੁਕਮ ਤੋਂ ਬਾਹਰਾ ਨਹੀਂ। ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੇ, ਕਿਉਂ ਫਿਰ ਜੇ ਉਹਦੇ ਹੁਕਮ ਵਿੱਚ ਹੀ ਆ ਤੇ ਫਿਰ ਦੁੱਖ ਕਿਉਂ ਹੈ, ਪੁਕਾਰਾ ਕਿਉਂ ਹੈ? ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਲ ਕੀ ਸਾਰ, ਅਸੀਂ ਹੁਕਮ ਦੀ ਸਾਰ ਨਹੀਂ ਜਾਣਦੇ। ਸਾਰ ਨਾਮ ਹੈ ਖਬਰ ਦਾ, ਸੋਝੀ ਦਾ, ਸਮਝ ਦਾ। ਸਾਨੂੰ ਰੱਬ ਦੇ ਹੁਕਮ ਦੀ, ਵਾਹਿਗੁਰੂ ਦੀ ਸਾਰ ਨਹੀਂ ਕਿ ਉਹ ਮੇਰੇ ਨਾਲ ਹੈ, ਬਿਲਕੁਲ ਨਿਕਟ ਹੈ। ਨਿਕਟ ਵਸੈ ਨਾਹੀ ਪ੍ਰਭ ਦੂਰ, ਉਹ ਬਿਲਕੁਲ ਨਿਕਟ ਵਸਦਾ ਹੈ, ਦੂਰ ਨਹੀਂ। ਨਿਕਟ ਵਸੈ ਨਾਹੀ ਪ੍ਰਭ ਦੂਰ, ਇਹ ਨਹੀਂ ਕਹਿਣਾ
निकट वसै ना ही प्रभ दूर। ए अर्थ ने इवें विश्राम देना, निकट वसै ना ही प्रभ दूर। कई बार बोलते असं कह देना निकट वसै ना ही प्रभ दूर, अर्थी होर हो जाएंगे। निकट वसै ना ही प्रभ दूर, वह निकट वसदा है, नेड़े ढुकता है, पर दूर मन्या जा रहा जे समझिया होया है, फिर साड़ी समझ का फेर है, साड़ी समझ का इं कह ली अग्ञानता है। पर गुरु साहब जी तो बहुत वड्डा उदार दिल विखांदे ने, कहिंदे अग्ञानता भी उहदी पाई हुई है। इस अग्ञानता विच भी जे तेनू उहदी सोझी नहीं आ रही, उहदी समझ नहीं आ रही, उहदे हुक्म नूं मन्नण दा तेनू कोई चज नहीं आ रहा, तां फिर भी तड़फ ना, विलक ना, खुआर ना हो, सबर विच उहदे इंतजार विच रह कि उह वाहिगुरु कदे तां किरपा करेगा, मैनू उहदे हुक्म दी सोझी आ जाए, मैनू उहदा हुक्म मन्ना आ जाएगा। जल की सार ना जानी, अजे सार नहीं मैनू समझ नहीं, तां तू कूकण पाए, तां असी कूकते हां, तां असी इत्थे कूकण दा अर्थ उहनू पुकारना नहीं, इत्थे कूकण दा अर्थ है विलकना, दुखी होना, रोगां विच, पीड़ा विच, संसार दे कष्टां विच, संसार दी माया दी पकड़ विच कूकना, इत्थे उस कूकने दी गल कीती है। नहीं तो दूजा कूकना उहदे प्यार विच कूकना, उहनू तो बाबा जी ने प्रवान किया कबीर केसो केसो कूकी है, ना सोई है आसार, रात दिवस के कूकने कभू कै सुने पुकार। इत्थे विलकण दी भी गल कीती भी तू विलकना पुकारना, पर एक थां ते कहिंदे पुकारी जा, गल अवस्था दी है, गल प्रेम दी है, जिथे प्रेम विच भिज के उहनू पा लिया है, उहनू पाण दी तांग है, उहनू पुकार रहा भी सज्जन आवे, ते जिथे अफसोस हो रहा है, जिथे मन विच मलाल हो रहा है कि मिल नहीं रहा, खरे मिलेगा कि नहीं, छड़ दिया है रस्ता, उत्थे गुरु साहिब जी कहिंदे विलक ना, दिल छोटा ना कर, ना तरसाए जियो दा अर्थ है दिल छोटा ना कर, ना तरसाए जियो, जी ना तरसा, वह वाहिगुरु परमात्मा रहमत दी किरपा दी बारिश एक दिन करेगा, फिर की होएगा, तेनू पता लग जाएगा। जल थल चहु दिस वरसदा, खाली को थाओ नाए, कि वह किते भी ऐसा नहीं भी वरसदा ना होवे, वह हर थां ते इको जा वरसदा है, वह कोई असमानी बदली नहीं कि एक थां ते वरस गई ते एक थां नूं सुक्का छड्ड गई, वह तां वह मीह है मेरा दा, वह हर थां ते वरसदा। जल थल चहु दिस वरसदा, पानी विच भी वरसदा है, भाव जिथे पानी है उथे भी पानी देंदा है। असी बचन पढ़ते हैं ना, नानक निर्गुण गुण करे गुणवंतिया गुण दे, भी निर्गुणिया नूं जिथे जल नहीं उथे भी वरसदा है, ते जिथे जल है गुण है दा मतलब ये नहीं वह कितों होर लैके आए ने, गुणवंतिया गुण दे उन्हां भी उथों ही पानी लिया है, इस करके सब थां ते वरसदा है। तिन जल थल चहुं दिस वरसदा, खाली को थाओ नाही, इतै जल वरसद तिख मर भाग तिना के नाही। कहिंदे इन्ने जल हुंदिया भी जे तिख नहीं मरदी तो माड़े भाग ने, फिर भाग अजे पूर्वले नहीं जागे, जिन्हां दे भाग जाग गए, नानक गुरमुख तिन सोझी पई जिन वसिया मन माहे, जिन्हां नू वाहिगुरु ने अपना आपा दे दिता, जिन्हां नू गुरु हुक्म की सोझी पै गई, उन्हां दे हिरदे विच उहदी मेहर दी महरम मेहर दी बरखा हो गई, मेहर दी बारिश हो गई, ओ बबीहा ओ चात्रिक ओ नाम रूपी बूंद लेकर के तृप्त हो गया। फिर ना पुकारदा है ना विलकदा है, ओ नाम रूपी बूंद नू लेकर के चुप बैठ के तिख मिटा करके उस आनंद नू मानदा है। धन गुरु अमरदास सच्चे पातशाह जी ने इन्हां दो श्लोकां विच कृपा बख्शिश कीती है कि बंदगी वाले बंदगी करदे रहन, उहदे हुक्म नू मन के, कि एक दिन वाहिगुरु तरस करेगा, साढ़े हिरदे विच उहदे नाम दी बूंद टिक जाएगी ते साडी भड़कना मुक जाएगी। गुरु कृपा करे, पावन पौड़ी दी विचार आपां कल दे दीवाना विच करांगे। आओ प्यार सहित सत्कारयोग भाई साहिब भाई ओंकार सिंह जी अते उन्हां दे जत्थे पासों कीर्तन सरवण करिए जी। वाहिगुरु जी का खालसा, वाहिगुरु जी की फतेह।

ਸਾਡੇ ਪਰਿਵਾਰ ਵੱਲੋਂ ਹੁਕਮ ਸੀ ਉਹਨਾਂ ਦੀ ਹਾਜ਼ਰੀ ਲੱਗ ਜਾਏ। ਭਾਈ ਸ਼ਿਵਚਰਨ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ, ਸਾਡੀ ਭੈਣ ਮਨਕੌਰ ਕੌਰ, ਦੋ ਦੋ ਕੌਰ ਲੱਗਦੇ ਨੇ, ਕੌਰ ਦਾ ਮਤਲਬ ਹੈ ਰਾਣੀ ਤੇ ਸਿੰਘ ਦਾ ਮਤਲਬ ਹੈ ਰਾਜਾ। ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ, ਨਾਲ ਉਹਨਾਂ ਦੀ ਬੱਚੀ ਹਰਪ੍ਰੀਤ, ਸਾਰਾ ਹੀ ਪਰਿਵਾਰ ਕਰਮਾਂ ਵਾਲਾ ਹੈ। ਸਤਿਗੁਰੂ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ, ਸਭਨਾਂ ਦੀ ਹਾਜ਼ਰੀ ਹਮੇਸ਼ਾ ਮਹਾਰਾਜ ਚਰਨਾਂ ਵਿੱਚ ਲਾਏ ਰੱਖਣ।

ਜਿਵੇਂ ਸਰੀਰ ਦੇ ਸੁੱਖ ਨੇ, ਪਦਾਰਥ, ਖਾਣਾ ਪੀਣਾ, ਉੱਠਣਾ ਬੈਠਣਾ, ਕਹਿੰਦੇ ਨੇ ਇਵੇਂ ਮਨ ਦਾ ਸੁੱਖ ਪਰਮਾਤਮਾ ਦਾ ਨਾਮ ਹੈ। ਜਿਸ ਨਾਮ ਨਾਲ ਗਨਕਾ ਭਾਵੇਂ ਸਾਰੀ ਜ਼ਿੰਦਗੀ ਪਾਪ ਕੀਤੇ ਪਰ ਪਰਮਾਤਮਾ ਦੇ ਨਾਮ ਨਾਲ ਜੁੜ ਗਈ, ਐਸੀ ਜੁੜੀ ਕਿ ਪਾਪ ਵੀ ਸੜ ਕੇ ਸਵਾਹ ਹੋ ਗਏ ਔਰ ਜੀਵਨ ਦਾ ਮਨੋਰਥ ਪੂਰਾ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਹੈ, ਜੇ ਅੰਦਰਲਾ ਸੁੱਖ ਬਣਾਉਣਾ ਹੈ, ਬਾਹਰਲਾ ਸੁੱਖ ਤੇ ਦੁਨੀਆਂ ਨੇ ਬਣਾਇਆ ਹੋਇਆ, ਵੱਡੇ ਵੱਡੇ ਘਰ ਨੇ, ਸੋਹਣੇ ਸੋਹਣੇ ਕੱਪੜੇ ਨੇ, ਮਾਇਆ ਤਾਰੀ ਨੇ, ਪਰ ਅੰਦਰਲਾ ਜਿਹੜਾ ਸੁੱਖ ਹੈ ਉਹ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਉਂਦਾ ਹੈ। ਜ਼ਰੂਰੀ ਨਹੀਂ ਜਿਹੜਾ ਦੇਖਣ ਨੂੰ ਸੁਖੀ ਲੱਗਦਾ ਹੈ ਉਹ ਅੰਦਰੋਂ ਵੀ ਨਿਰਮਲ ਸੁਖੀ ਹੋਵੇ, ਜ਼ਰੂਰੀ ਨਹੀਂ ਜਿਹੜਾ ਬਾਹਰੋਂ ਗਰੀਬ ਲੱਗਦਾ ਹੈ ਉਹ ਅੰਦਰੋਂ ਸੁਖੀ ਨਾ ਹੋਵੇ। ਮਹਾਰਾਜ ਕਹਿ ਰਹੇ ਨੇ ਸੁੱਖ ਮਨ ਦਾ ਹੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਮਿਲੇਗਾ ਉਹਨਾਂ ਨੂੰ ਜਿਹੜਾ ਉਹਦਾ ਨਾਮ ਰਸਨਾ ਨਾਲ ਜਪਣਗੇ। ਇੱਕ ਵਾਰੀ ਕਹਿ ਦਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ, ਤਿਨ੍ਹਾਂ ਦੇ ਮੁਖਾਰਵਿੰਦ ਤੋਂ ਉਚਾਰਨ ਕੀਤੀ ਹੋਈ, ਕਰਮਾਂ ਵਾਲੇ ਆਪਣੀ ਰਸਨਾ ਤੇ ਜਪਦੇ ਨੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੋਇ ਕਰ ਜੋੜ ਗੁਰੂ ਅਰਦਾਸ ਤੁਧ ਭਾਵੀ ਤਾਂ ਆਣੇ ਰਾਸ ਤਿੰਨੇ ਤਾਪ ਨਿਵਾਰਨ ਹਾਰਾ ਦੁਕੁੰਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਾ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਤੀਰਥਾਂ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਤੇ ਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰ ਗਿਆ ਕਰਨੋ ਨਿਦ ਆਵੇ ਧਾਈ ਸਭਤਾਈ ਹਮਨਸਾ ਸੱਚੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਤਾਈ ਹਮਨਸਾ ਸੱਚੀ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਰਤਨ ਦੀਦਾਰ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਂਝਿਆਂ ਦੇ ਚਾਲੀਆਂ ਮੁਕਤੀਆਂ ਹੱਟੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਚੱਕਿਆ ਦੇਖ ਚਲਾ ਦੇਗ ਵਹਾਈ ਦੇਖ ਕੇ ਅੰਡਿਤ ਕੀਤਾ ਤਿੰਨਾਂ ਪਿਆਰੀਆਂ ਸੱਚਿਆਰੀਆਂ ਦੇ ਪੁੱਤਰ ਕਮਾਈ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਦਿਨਾ ਸਿੰਘਾ ਸਿੰਘਿਆ ਨੇ ਬ੍ਰਹਮ ਹੇਤ ਸਿਸਦੀ ਤੇ ਬੰਦ ਬੰਦ ਕਟਾਏ ਖੋਪੜੀਆਂ ਲੰਮਾਈਆਂ ਚਰਖਣੀਆਂ ਤੇ ਚੜੇ ਆਰੀਆਂ ਨਾਲ ਚੁਰਾਏ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨਾਂ ਦੇ ਪੁੱਤਰ ਕਮਾਇੰਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਪਿਰਤ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤਾਵਨ ਕਾ ਸਦਕਾ ਸਰਬਤ ਕੋਈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆ ਦੇਖ ਤੇ ਫਤਿਹ ਬ੍ਰਿਧੀ ਪੈਜ ਪੰਥੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਿਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਕੰਡੇ ਪੰਗੇ ਜਗੋਜ ਗਿਆ ਟਲ ਧਰਮ ਜੀ ਦਾ ਜੇਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਦਾ ਮੰਨੇ ਵਾ ਮਤ ਉੱਚੇ ਮਤ ਪਤਾ ਰਾਖਾ ਪੁਆਹੇ ਗੁਰੂ ਏ ਅਕਾਲ ਪ੍ਰਪੰਥ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆ ਗੁਰਧਾਮ ਦਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਤਨ ਦੀਦਾਰੇ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਵਰਤੋਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੀ ਤਾਂ ਨਿਓਟੀਆਂ ਦੀ ਓਟ ਨੀ ਆਸਰੀਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਪਾਤਸ਼ਾਹ ਜੀਓ ਆਪ ਜੀ ਦੇ ਚਰਨਾ ਕਮਲਾ ਵਿਖੇ ਅਰਦਾਸ ਬੇਨਤੀ ਜੋ ਦਿਨ ਚ ਪਾਤਸ਼ਾਹ ਜੀਓ ਆਪ ਜੀ ਨੇ ਮਹਾਨ ਅਪਾਰ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸਮੂਹ ਸੰਗਤਾਂ ਨੂੰ ਖੁੱਲੀ ਦਰਤਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਕੀਤਾ ਪ੍ਰਤਾਪ ਜੀ ਦੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਨ ਸਜੇ ਦੀਵਾਨ ਆਮ ਚੇ ਪਾਤਸ਼ਾਹ ਜੀਓ ਆਰਤੀ ਸ਼ਬਦ ਕੀਰਤਨ ਵਿੱਚ ਪਾਤਸ਼ਾਹ ਕਥਾ ਵਿਚਾਰਾਂ ਹੋਈਆਂ ਚੇ ਪਾਤਸ਼ਾਹ ਜੀਓ ਬਾਣੀ ਪੜਦੀਆਂ ਕਥਾ ਵਿਚਾਰਾਂ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਣੀ ਅੱਗੇ ਤੋਂ ਸੁੱਧ ਤੇ ਸਪਟ ਬਾਣੀ ਪੜਨ ਦਾ ਬਲ ਉਦਮ ਬਖਸ਼ਿਸ਼ ਕਰਨਾ ਬਾਣੀ ਪੜੀ ਸੁਣੀ ਸਤਖੰਡ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਭਾਵ ਅੰਦਰ ਆਈ ਸਾਧ ਸੰਗਤ ਹਿਰਦੇ ਵਿੱਚ ਵਸਾਉਣਾ ਅੰਦਰ ਆਈ ਸਾਧ ਸੰਗਤ ਹਾਜ਼ਰੀਆਂ ਲਿਖੇ ਲਾਉਣੀ ਤਿਲ ਕੁਲ ਭੇਟਾਵਾਂ ਅੰਦਰ ਤੇ ਪ੍ਰਵਾਨ ਪਨੀਆਂ ਦੁੱਖਾਂ ਕਸ਼ਟਾਂ ਕਲੇਸ਼ਾਂ ਦਾ ਨਾਸ ਕਰਨਾ ਸੁੱਖਾਂ ਦਾ ਪ੍ਰਵੇਸ਼ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਸਮੂਹ ਸਾਧ ਸੰਗਤ ਦੇ ਸੁੱਤੇ ਮਿਹਰਾ ਭਰਿਆ ਤਰਕਣਾ ਨਾਮ ਦਾਨ ਕੁਛ ਕੀ ਜੀਵਨ ਆਪਣੇ ਚਰਨਾ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਆਪਣੇ ਨਾਮ ਦਾ ਵਾਸਾ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਦਿਨ ਦੁੱਗਣੇ ਰਾਤ ਚੌਗਣੀਆਂ ਬਖਸ਼ਿਸ਼ ਕਰਨੀ ਹਰ ਪ੍ਰਕਾਰ ਪ੍ਰੇਰ ਚਾਕਣ ਚੇ ਪਾਤਸ਼ਾਹ ਘਰ ਦੇ ਬਿਸਕੁਚਿਆਂ ਕਿਹੜੇ ਬਖਸ਼ਿਸ਼ ਕਰਨ ਚੇ ਪਾਤਸ਼ਾਹ ਜੀਓ ਕਾਰੋਬਾਰ ਵਿੱਚ ਵਾਧੇ ਬਖਸ਼ਿਸ਼ ਕਰਨੇ ਖਜ਼ਾਨੇ ਭਰਪੂਰ ਕਰਨਾ ਕਾਲ ਕੰਡਕ ਦੂਰ ਕਰਨਾ ਸਮੂਹ ਸਾਧ ਸੰਗਤ ਦੀ ਸੇਵਾ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਲਾਉਣ ਚੇ ਪਾਤਸ਼ਾਹ ਜੀਓ ਇਸ ਵੇਲੇ ਆਪ ਜੀ ਆਪਣੇ ਪਵਿੱਤਰ

ਵਾਹਿਗੁਰੂ ਸਜਿਓ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭ ਭਈ ਕਿਰਪਾਲਾ

पाओ। दुख पर हर सुख कर ले जाए। गावीए सुनिए मन रखिए पाओ। दुख पर हर

ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹਲਾਰਾ, ਗੁਰੂ ਜੀ ਕੀ ਮਹਿਲਾ ਤਲਾਈ ਕੋ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤਾ ਕੀ ਕਰਤੇ ਕਾਹ ਵਿਚਾਰੋ, ਤਿਤ ਗਰਗਾਹ ਸੁਵੇਲਾ, ਸਿਰੋ ਸੁਜਣ ਹਾਰੋ, ਤੁਮ ਗਾਓ ਮੇਰੇ ਨਿਰਭਉ ਕਾ ਸੁਵੇਲਾ। ਹੋਮ ਵਾਰ ਜਿਤ ਛੁੜੇ ਸਦਾ ਸੁਖੋਈ ਰਾਹੋ, ਨਿਤ ਨਿਤ ਜਿਹੜੇ ਸਮਾਨ ਦੇਖਗਾ ਦੇਵਣ ਹਰ, ਤੇਰੇ ਦਾਨ ਕਿਮਤ ਨਾ ਪਵੈ ਤਿਸ ਦਾ ਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਿਰਪਾਉ ਤੇਲ, ਦੇਹੋ ਸਜਣਾ ਸੀਸੜਿਆ ਜੋ ਹੋਵੇ ਸਹਿਬ ਸੁਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਪੁਣ ਸਦਨਾ ਹਰਾ ਸਿਮਰੀ, ਨਾਨਕ ਸੇ ਦਿਆ ਨਾਗਾ ਸਵ ਮਿਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੂ ਇੱਕ ਹੋਵੇ ਸਨੇਕ ਬਾਬਾ, ਜੈ ਕਰ ਕਰਤੇ ਕਿਰਤ ਹੋਏ ਸੋਗਰਾ, ਕੁੜਾਏ ਤਵੇਰਾ ਹੋ। ਵਿਸਵੇ ਚਸਿਆ ਘੜਿਆ ਪੈਰਾ, ਤਿੱਤੀ ਵਾਰੀ ਮਾਂ ਹੋ, ਸੂਰਜੇ ਕੋਰ ਤਨੇਕ, ਨਾਨਕ ਕਰਤੇ ਕੇ ਕੀਤੇ ਵੇ ਸਰਾਗ ਧਨਾ, ਸ੍ਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਾ ਲੋਕਾਂ ਚੋਲ ਉਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਾਖਣਾ ਤੇਰੀ ਆਰਤੀ, ਅਨਹਤਾ ਸੁਦਵਾਜਨ ਭੇਰੀ ਰਾਹੋ। ਸਹਿਸ ਤਵ ਨੈਨ ਨੈਨ ਹੈ ਤੋ ਕੋ, ਸਹਿਸ ਸਮਰਤਨ ਨਾਇਕ ਹੋਈ, ਸਹਿਸ ਪਦ ਵਿਮਲਨਾ ਨੇਕ ਪਦ ਗੰਧਵਿੰਦ, ਸਹਿਸ ਤਵ ਬੰਦੀ ਚਰਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਕੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਕਿਤ ਮਨੋ ਨਿਰ ਮੋਹੀ, ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾਤੇ, ਤੇਰਾ ਨਾਇ ਵਸਾਰਾ ਗੋੜੀ ਪੂਰਬੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਵੋ ਭਰੀਆ ਮਿਲ ਸਾਧੂ, ਖੰਡਲ ਖੰਡਾਏ ਪੂਰਵ, ਲਿਖਤ ਲਿਖੇ ਗੁਰਪਾਇਆ ਮਨ ਹਲਿਓ ਮੰਡਲ ਮੁੰਡਾਏ, ਕਰ ਸਾਧੂ ਅੰਜੁਲੀ ਕਰੂੰ ਵਡਾਏ, ਕੰਡਨੋ ਤੂੰ ਵਡਾਏ ਰਾਹੋ, ਸਾਖਤ ਹਰ ਸਾਧਨਾ ਜਾਣਿਆ ਤਿਰੰਤਰ ਹੋ ਮੈਂ ਕੰਡਾਏ। ਜੋ ਜੋ ਚਲੈ ਚੁਭ ਹੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾਏ, ਹਰ ਜਨ ਹਰ ਹਨਾਮ ਸਮਾਣੇ, ਦੁੱਖ ਜਨਮ ਭੋ ਖੰਡਾਏ। ਆਪਣਾ ਸੇ ਪ੍ਰਭਾ ਪਰਮੇਸ਼ਰ ਬਹੁ ਸੁਖਮ ਰਹਿਮੰਡਾਏ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਡੁਡਾਹੀ, ਜਨ ਨਾਨਕ ਨਾਮ ਦਹਾ ਟੇਕ ਨਾਮੇ ਸੁਖ ਡਾਇਰਾ, ਗੋੜੀ ਪੂਰਬੀ ਮਹਿਲਾ ਪੰਜਵਾਂ।

ਬੋਲੋ ਜੀ, ਬੋਲਾਂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਏ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਈ ਪਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਏ, ਜੇ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣੀ ਦਾ ਵੇ ਤਾਏ, ਸਭ ਥਾਈ ਹੋਏ ਸਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਹੋਏ ਸਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ, ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ, ਦੀਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ। ਬੋਲੋ ਜੀ, ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟੀਆਂ ਦੀ ਓਟ, ਗੁਰੂ ਗਰੀਬ ਨਿਵਾਜ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਦਾਤਾ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੇ ਬਾਣੀ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ, ਖੁਸ਼ੀਆਂ ਦਾ ਬਤੀਤ ਹੋਇਆ। ਦਾਤਾ ਜੀ, ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤੇ, ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਗੁਰੂ ਗਰੀਬ ਨਿਵਾਜ, ਆਪ ਜੀ ਦੇ ਦਰ ਦੇ ਝਾੜੂ ਵਰਦਾਰ, ਆਪ ਜੀ ਦੇ ਦਰ ਦੇ ਕੀਰਤਨੀ ਸੇਵਾਦਾਰ। ਮਹਾਰਾਜ ਜੀ, ਮਨ ਕਰਕੇ, ਤਨ ਕਰਕੇ, ਧਨ ਕਰਕੇ ਆਪ ਜੀ ਦੀ ਦਰ ਦੀਆਂ ਸੇਵਾਵਾਂ ਨਿਭਾ ਰਹੇ ਨੇ ਸੱਚੇ ਪਾਤਸ਼ਾਹ। ਸਾਰਿਆਂ ਦੀ ਅਰਦਾਸ ਹੈ ਗੁਰੂ ਗਰੀਬ ਨਿਵਾਜ ਆਪਣੇ ਦਰ ਦੇ ਕੀਰਤਨੀਆਂ ਦੇ, ਦਸਰਿਆਂ ਦੇ, ਸਾਰਿਆਂ ਦੇ ਇਮੀਗ੍ਰੇਸ਼ਨ ਦੇ ਕਾਰਜ ਅਰਦਾਸ ਕਰੋ। ਸੇਵਕਾਂ ਵੱਲੋਂ ਬੇਨਤੀ ਹੈ, ਸਤਿਗੁਰੂ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੇ, ਕਰਤਾ ਤੇਰੇ ਸਭ ਕੁਛ ਹੈ, ਜਿਹ ਦੇ ਸਭ ਪਾਵੇ। ਆਪਣੇ ਦਰ ਤੋਂ ਖੁਸ਼ੀਆਂ ਨਾਲ ਨਿਵਾਜ ਕੇ ਸਭ ਨੂੰ ਭੇਜਣਾ। ਦਾਤਾ ਜੀ, ਆਈ ਸੰਗਤਾਂ ਦੀ ਤਿਲ ਫੁੱਲ ਭੇਟਾ ਦਰ ਪ੍ਰਵਾਹ, ਖੁਸ਼ੀਆਂ ਕਿਹੜੇ ਵਰਤਾਓ, ਰਹਿਣ ਆਈ ਹੈ ਸੁਖਮਈ ਬਤੀਤ ਹੋਵੇ। ਆਗਿਆ ਬਖਸ਼ਿਸ਼ ਕਰੋ, ਨਿਜ ਸਥਾਨ ਸੱਚਖੰਡ ਪਲੰਘ ਤੇ ਵਿਰਾਜਮਾਨ ਹੋਵੋ, ਸੁਖ ਹੋਵੇ ਨਾਮ ਚਿਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ

ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪੁਰਾਨ ਸਿਮਰਤ ਸੋਦਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੀ, ਪ੍ਰਭ ਕੋ ਸਿਮਰੈ ਬਸਾ ਹੈ ਹਰ ਨੇਰੀ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨ ਹਦ ਝੁਨ ਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ, ਸੁਤ ਮੀਤ ਨ ਭਾਈ ਮਨ ਊਹਾ, ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜਹਿ ਮੁਸ਼ਕਲ ਹੋਵੈ ਅਤ ਪਹਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂਟ ਪਾਪ ਪਰ ਹਰੈ। ਗੁਰਮੁਖ ਨਾਮ ਜਪ ਹਉ ਮਨ ਮੇਰੇ, ਨਾਨਕ ਪਾਵਹ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸ ਤਰੈ।
अनेक माया रंग तीख ना बुझावै हर का नाम जपत आघावै जिह मार्ग इहो जात अकेला कहै हर नाम संग होत सुहेला ऐसा नाम मन सदा त्याई नानक गुरमुख परम गत पाई छूटत नहीं कोट लख बाही नाम जपत तै पार पराही अनेक बिगन जह आए संगारै हर का नाम तत्काल उधारै अनक जोन जनमै मर जाम नाम जपत पावै बिसराम हौ मैला मल कबहु न धोवै हर का नाम कोट पाप खोवै ऐसा नाम जप हो मन रंग नानक पाईऐ साधकै संग जिह मार्ग के गणे जाए न कोसा हर का नाम ऊहा संग तोसा जिह पैंडाए महा अंध गुबारा हर का नाम संग उजियारा जहा पंथ तेरा को नहियानू हर का नाम तह नाल पशानू जह महा पयान तपत बहु काम तय हर के नाम की तुम ऊपर शाम जहां त्रिखा मन तुझ अकरख है तह नानक हर हर अमृत बरख है भगत जना की बर्तन नाम संत जना कै मन बिसराम हर का नाम दास की ओट हर कै नाम उदरी जन कोट हर जस करत संत दिन रात हर हर औखद साधक मात हर जन कै हर नाम निधान पार ब्रह्म जन की नो दान मान तन रंग रते रंग एक नानक जन कै बिरत बबेक हर का नाम जन कौ मुक्त जुगत हर कै नाम जन कौ त्रिपत भुगत हर का नाम जन का रूप रंग हर नाम जपत कब परे न भंग हर का नाम जन की वडयाई हर कै नाम जन सोभा पाई हर का नाम जन कौ भोग जोग हर नाम जपत कछ नाहि बेउग जन राता हर नाम की सेवा नानक पूजै हर हर देवा हर हर जन कै मालख जीना हर तन जन कौ आप प्रभ दीना हर हर जन कै ओट सताणी हर प्रताप जन अवर न जानी ओत पोत जन हर रस राते सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बहु करे नानक जन संग केते तरे पार जात एहो हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिदवसै संत प्रताप दुरत सब नसै संत का संग वड भागी पाई है संत की सेवा नाम ते आई है नाम तुल कश अवर न होए नानक गुरमुख नाम पावै जन कोए सलोक बहु शास्त्र बहु सिमृति पेखे सर्व टंडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमृत वख्यान योग अभ्यास कर्म धर्म किरिया सगल त्याग बन मधे फिरिया अनेक प्रकार किए बहु जतना पूर्ण दान होमे बहु रत्ना शरीर कटाए होमाए कर राती वर्तने करे बहु पाती नहीं तुल राम नाम विचार नानक गुरमुख नाम जपिए एक बार नौ खंड प्रथमी फिरे चेर जीव महा उदास तपी सरथी वै अग्न माहे होमत प्राण कनक अश्व है वर भूम दान न्योली कर्म करे बहु आसन जैन मार्ग संयम अत साधन निमुख निमुख कर शरीर पटावै तौ पी होमै मैल न जावै हर के नाम समसर कछ नाहे नानक गुरमुख नाम जपत गत पाहे मन कामना तीर्थ दे छुटै गर्भ गुमान न मन ते हुटै सोच करै दिन सो अर रात मन की मैल न तन ते जात इस देही कौ बहुत साधना करै मन ते कबहु न बिखिया टरै जल धोवै बहुत देह अनीत शुद्ध कहाँ होए काची भीत मन हर के नाम की महिमा ऊच नानक नाम उदरे पतत बहु मूच बहुत स्याण पजमका भव व्यापै अनक जतन कर त्रिशन न त्रापै भेख अनेक अग्न नहीं बुझै कोट उपाव दरगै नहीं सिजै छूट सुनाही ऊब पयाल मुहे व्यापै माया जाल अवर करतूत सगली जम डन गोविंद भजन बिन तिल नहीं मान हर का नाम जपत दुख जाए नानक बोले सहज सुभाए चार पदार्थ जे को मांगै साध जना की सेवा लागै जे को अपना दुख मिटावै हर हर नाम हृदय सद गावै जे को अपनी शोभा लोरै साध संग एहो मैं शोरै जे को जन्म मरण ते डरै साध जना की सरनी पर जिस जन कौ प्रभ दर्श प्यासा नानक ताकै बल बल जासा
सगल पुरख मैं पुरख प्रधान साध संग जाका मिटै अभिमान आपस कौ जो जाने नीचा सो गनिए सब ते ऊंचा जाका मन होए सगल कीरीना हर हर नाम तिन घट घट चीना मन अपने ते बुरा मिटाना पेखै सगल सृष्ट साजना सुख दुख जन सम दृष्टिता नानक पाप पुन नहीं लेपा निर तन कौ धन तेरू नाउ न खावे कौ नाउ तेरा खाओ निमाने कौ प्रभ तेरु मान सगल कटा कौ देवो दान करण करावन हार स्वामी सगल कटा के अंतर जामी अपने गात मिथ जानो आपे आपन संग आप प्रभ राते तुमरी उस्तत तुम ते होए नानक आवर न जान सकोए सर्व धर्म में श्रेष्ठ धर्म हर को नाम जप निर्मल कर्म सगल क्रिया मैं उत्तम क्रिया साध संग गुरमत मल हिरिया सगल उद्दम मैं उद्दम भला हर का नाम जप हो जी सदा सगल बानी मैं अमृत बानी हर को जस सुन रसन बखानी सगल थान ते ओ उत्तम थान नानक जिह कट वसै हर नाम सलोक निर्गुण यार यान्या सो प्रभ सदा संभाल जिन किया ते सचीत रख नानक निबही नाल अष्टपदी रमैया के गुण चेत पराने कवन मूल ते कवन दृष्टानी जिन तू साज सुवार सिगारिया गर्भ अगन मैं जिने उबारिया बार बवैस था तुझ है प्यारा दूध पर जोबन भोजन सुख सूद बिरद भया उ प्रसाक सैन मुख्य प्याऊ बैठ कौ दैन एहो निर्गुण गुण कछु न बूझै बख्श लिहो तौ नानक सीजै जिह प्रसाद धर ऊपर सुख बस है सुत भरात मीत बनता संग हसा है जिह प्रसाद पीवै शीतल जला सुखदाई पवन पावक अमुला जिह प्रसाद भोगै सब रसा सगल समग्री संग साथ बसा दीने हस्त पाव करण नेत्र रसना तिस त्याग अवर संग रचना ऐसे दुख मूड अंध ब्यापे नानक काड लिहो प्रभ आपे आद अंत जो राखन हार तिस स्यों प्रीत न करै गवार जाकी सेवा नव निध पावै ता स्यों मूड़ा मन नहीं लावै जो ठाकुर सद सदा हजूरे ताको अंधा जानत दूरे जाकी टहल पावे दरगह मान तिस बिसारे मुगद अजान सदा सदा इहो भूलन हार नानक राखन हार अपार रतन त्याग कौडी संग रचै साच छोड़ झूठ संग मचै जो छड़ना सो अस्थिर कर मानै जो होवन सो दूर परानै छोड़ जाए तिसका श्रम करै संग सहाई तिस पर हरै चंदन लेप उतारै धोए गर तब प्रीत भस्म संग होए अंधकूप मैं पतित बिकराल नानक काड लेहो प्रभ दयाल करतूत पशु की मानस जात लोक पचारा करै दिन रात बाहर भेख अंतर मल माया शपश नाहे कश करै छपाया बाहर ज्ञान त्यान इस नान अंतर व्यापै लोभ सुवान अंतर अगन बाहर तन सुहा गल पाथर कैसे परै अथा जाकै अंतर बसै प्रभ आप नानक तेजन सहज समात सुन अंधा कैसे मार्ग पावै कर गै लिहो ऊड़ निभावै कहा बुझारत बूझै डोरा निस कहिए तौ समझे भोरा कहा बिसन पद गावै गूंग जतन करै तौ पी सोर भंग कह पिंगल पर्वत पर भवन नहीं होत ऊहा उस गवन करतार करुणा मैं दीन बेनती करै नानक तुमरी कृपा तरै संग सहाई सो आवै न चीत जो बैराई ता स्यों प्रीत बलुआ की ग्रह पीतर बसै आनंद केल माया रंग रसै दृढ़ कर मन मनै प्रतीत काल न आवै मूड़े चीत बैर विरोध काम क्रोध मोह झूठ बिकार महा लोभ त्रहु याहू जुगत बिहाने कई जन्म नानक राख लेहो आपन कर कर्म तू ठाकुर तुम पह अरदास जियो पिंड सब तेरी रास तुम मात पिता हम बारक तेरे तुमरी कृपा मैं सुख कनेरे कोए ना जानै तुमरा अंत ऊचे ते ऊचा भगवंत सगल समग्री तुमरै सूत्र तहारी तुम ते होए सो आज्ञाकारी तुमरी गात मित तुम ही जानी नानक दा सदा कुर्बानी सलोक देन हर प्रभ छोड़कै लागै आन सुआए नानक कहू न सी जई बिन नावै पत जाए अष्टपदी दस वस्तु ले पाछै पावै एक वस्तु कारण बिखोट गवावै एक पी न दे दस पी हर ले तौ मूड़ा कहो कहा करे जिस ठाकुर स्यों नाही चारा ताको कीजे सद नमस्कारा जाके मन लागा प्रभ मीठा सर्व सुख ताहू मन बूठा
ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੁ ਆਪਣੀ ਦੇ ਰਾਸੁ ਖਾਤ ਪੀਤ ਵਰਤਾਇ ਆਨੰਦ ਉਲਾਸ ਆਪਣੀ ਅਮਾਨ ਕਸ਼ ਬਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨੇਕ ਭਾਂਤ ਮਾਇਆ ਕੀ ਹੇਤ ਸਰ ਪਰ ਹੋਵਤ ਜਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛੋਤਾਵੈ ਜੋ ਦਿਸੈ ਸੋ ਚਲਨ ਹਾਰ ਲਪਟ ਰਹੇ ਉਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਕਉ ਹਾਥ ਨ ਆਵੈ ਕੇਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੂ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸ ਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਿਆ ਸੁਨੈ ਮਿਥਿਆ ਸ੍ਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਭ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਥਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਪਹੇ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਰਾਰਥ ਦਾਮ ਧਨ ਧਨ ਤੇ ਜਨ ਜਿਹ ਕਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਉ ਰਹਿਤ ਆਵਰ ਕਾਸ਼ ਆਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ ਜਾਨਨ ਹਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੂ ਭੀਨ ਆਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਨੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਈ ਲੜ ਲਾਏ ਥਾਨ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸ ਹੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰ ਰਹੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹਟਾਵੈ ਹੈ ਤਿਸੇ ਤਿਆਗ ਕਤ ਅਵਰ ਲੁਭਾਵੈ ਹੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਝ ਸਭ ਕੋ ਮਨ ਮੁਖ ਤਾਕੂ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਥ ਸੇਤੀ ਘਰ ਜਾਵੈ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੀ ਮਨ ਸਰਣੀ ਪਰ ਠਾਕੁਰੂ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁਚੈ ਮਨ ਸਾ ਸਾ ਸਿਮਰਹੋ ਪ੍ਰਭ ਉਚੇ ਜਿਹ ਪ੍ਰਸਾਦ ਭਾਈ ਦੁਰਲਭ ਦੇਹੇ ਨਾਨਕ ਤਾਕੀ ਭਗਤ ਕਰੇ ਜਿਹ ਪ੍ਰਸਾਦ ਅਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਭ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੁ ਨਾਮ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਾਧ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰਖੈ
जिह प्रसाद कर है पुन बहुदान मन आठ पहर कर तिस कर ध्यान जिह प्रसाद तू आचार व्यवहारी तिस प्रभ कौ साथ साथ चितारी जिह प्रसाद तेरा सुंदर रूप सो प्रभ सिमर हो सदा अनूप जिह प्रसाद तेरी निकी जात सो प्रभ सिमर सदा दिन रात जिह प्रसाद तेरी पात्र है गुरु प्रसाद नानक जस का है जिह प्रसाद सुनै करन नाद जिह प्रसाद पेख है बिसमाद जिह प्रसाद बोलै अमृत रसना जिह प्रसाद सुख सहजे बसना जिह प्रसाद हस्त कर चलै जिह प्रसाद संपूर्ण फलै जिह प्रसाद परम गत पावै जिह प्रसाद सुख सहज समावै ऐसा प्रभ त्याग अवर कत लागहो गुर प्रसाद नानक मन जागहो जिह प्रसाद तू प्रगट संसार तिस प्रभ कहो मूल न मनहो बिसार जिह प्रसाद तेरा प्रताप रे मन मूड तू ताको जाप जिह प्रसाद तेरे कार्य पूरे तिस है जान मन सदा हजूरे जिह प्रसाद तू पावह साच रे मन मेरे तू तास्यो राच जिह प्रसाद सब की गत होए नानक जाप जपै जप सोए आप जपाए जपै सुनाओ आप गावाए सो हर गुण गाओ प्रभ कृपा ते होए प्रगास प्रभु दया ते कमल बिगास प्रभ सो प्रसन्न बसै मन सोए प्रभ दया ते मत उत्तम होए सर्ब निधान प्रभ तेरी माया आपो कछु न किन्हु लया जित जित लावहो तित लग है हर नाथ नानक इनका कछु न हाथ सलोक अगम अगाद पार ब्रह्म सोए जो जो कहे सो मुक्ता होए सुन मीता नानक बिनवंता साध जना की अचरज कथा अष्टपदी साध कै संग मुख उज्जल होत साध संग मल सगली खोत साध कै संग मिटै अभी

ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣੈ ਪੜ ਪੜ ਪਾਵਹਿ ਮਾਨੂ ਸੁਣਿਆ ਲਾਗੈ ਸਹਿਜ ਧਿਆਨੂ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹੂ ਸੁਣਿਆ ਹਾਥ ਵੈ ਸੁਗਾਹੂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੂਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ ਪੰਚੇ ਸੋਹਿ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੜੀ ਕਲਾ ਮੇਹੋ ਲਿਖਾ ਲਿਖ ਜਾਣੈ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੂਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਵੱਖਰਾ ਸਿਰ ਸੰਯੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਏ ਜੀਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ
कुदरत कवन कहा विचार, वारिया न जावा एक वार, जो तुद भाव है साई भली कार, तू सदा सलामत निरंकार, भरिए हथ पैर तन देह, पानी धोते उतर सखेहे, मूत फलीती कपड़ होए, ते साबून लइए ओ धोए, भरिए मत पापा कै संग, ओ धोपै नावै कै रंग, पुन्नी पापी आखण नाहे, कर कर करना लिख लै जाहो, आपे बीज आपे ही खाहो, नानक हुक्मे आवो जाहो, तीर्थ तप दया दत्तान, जे को पावे तिलका मान, सुनिया मनिया मन कीता पाओ, अंतरगा तीर्थ मल नाओ, सब गुण तेरे मैं नाही कोए, विन गुण कीते भगत ना होए, स्वस्थ आत बाणी बरमाओ, सत सुहान सदा मन चाओ, कवन सुवेला वक्त कवन, कवन तित कवन वार, कवन से रुक्ति माहु कवन, जित हुआ आकार, वेल न पाया पंडती, जे हुआ लेख पुराण, वक्त न पायो कादिया, जे लिखन लेख पुराण, चितवार न जोगी जाने, रुत माहु न कोई, जा करता सिर ठीको साजिया, पे जाने सोई, किव करे अखा किव साला ही, क्यों वरनी किव जाना, नानक आखन सबको आखै, एक दू एक सियाना, वड्डा साहिब वड्डी नाई, कीता जा का हुवै, नानक जी को आपौ जाणै, अगै गया न सोहै, पाताल न पाताल, लख आगास आगास, ओड़ कोड़ कपाल, थके वेद कहन इक वात, सह सठारा कहन कतेबा, असलू एक तात, लिखा हुए ता लिखिए, लिखे हुए विनाश, नानक वड्डा आखिए, आपे जाने आप, साला ही साला, हेती सुरत ना पाईया, नदियां अतैवाह, पवै समुंद ना जानिए, समुंद साह सुल्तान, गिरहा सेती माल तान, कीड़ी तुलना होवनी, जे तिस मनो न विसरै, अंत न सिफती कह न अंत, अंत न करण दे न अंत, अंत न वेखण सुन न अंत, अंत न जापै क्या मन मंत, अंत न जापै कीता आकार, अंत न जापै पारावार, अंत कारण किते बिल लाहे, ताकि अंत न पाए जाहे, इहो अंत न जाने कोए, बहुता कही है बहुता होए, वड्डा साहिब ऊचा थाओ, उचे उपर ऊचा नाओ, एवड ऊचा हुवे कोए, तिस ऊचे को जान सोए, जेवड़ाप जाने आप आप, नानक नदरी करमी दात, बहुता कर्म लिखिया न जाए, वड्डा दाता तिल न तमाए, किते मंग है जोध अपार,

ਤਾਏ ਕਿਤਿਆ ਦੁਖ ਭੁਖ ਸਦਮਾਰ, ਇਹ ਪੇਦਾ ਤੇਰੀ ਦਾ ਤਾਰ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨ ਸਕੈ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜਿਤਿਆ ਮੁਹ ਖਾਏ। ਆਪੇ ਜਾਣੇ ਆਪੇ ਦੇ, ਆਖੈ ਸੇ ਭੇ ਕੇ ਕੇ। ਜਿਸਨੂੰ ਬਖਸ਼ੇ ਸਿਵਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹੂ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੀ, ਅਮੁੱਲ ਭਾਈ ਅਮੁੱਲਾ ਸੁਮਾਹੀ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖਹਿ ਵੇਦ ਪਾਠ ਪੁਰਾਣ, ਆਖਹਿ ਪੜੇ ਕਰਹਿ ਵਖਿਆਨ। ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ। ਆਖਹਿ ਈਸ਼ਰ ਆਖਹਿ ਸਿੱਧ, ਆਖਹਿ ਕੀਤੇ ਕੀਤੇ ਬੁੱਧ। ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁਨ ਜਨ ਸੇਵ। ਕਿਤੇ ਆਖਹਿ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਏ। ਤੇ ਕੀਤੇ ਹੋਰ ਕਰੇ, ਤਾਕ ਨ ਸਕਹਿ ਕੇ ਜੀਵੜ ਭਾਵੈ ਤੇ।

ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰੀ ਸਿਉ ਕਹੀਅਨ ਕੀਤੇ ਗਾਵਨ ਹਾਰੇ ਗਾਵਹਿ ਤੁਹਨੂੰ ਪੌਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦਿਨ ਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਇੱਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਇੱਕ ਦੂਜੀ ਬਾਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਤਵ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ। ਅਚਲ ਮੂਰਤ ਅਨੁਭਉ ਪ੍ਰਕਾਸ਼ ਮਿਤੋਜ ਕਹੀ ਜੈ, ਕੋਟ ਇੰਦ੍ਰ ਇੰਦ੍ਰਾਨ ਸਾਹੇ ਸਾਹਾਨ ਗਣੀ ਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਿਆ ਛੰਦ ਨਮਸਤੁੰਗ ਅਕਾਲੇ, ਨਮਸਤੁੰਗ ਕਿਰਪਾਲੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ, ਏਕ ਰਤੀ ਬਿਨੇ ਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ, ਨੂਪੋ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੁ ਜਾਤ ਨਿਵਾਰੇ, ਭਾਰੀ ਭੁਜਨ ਕੇ ਭੂਪ ਭਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ, ਏਤੇ ਭਾਏ ਤੋ ਕਹਾ ਪੈ ਭੂਪ ਅਤੰਤ ਕੋ ਨਾਂਗੇ, ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗੁਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸਿੱਖ ਹੈ, ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਵਾਨ ਸੁਬਾਨ ਕੇ ਭਿੱਖੈ, ਪਾਵਨ ਆਹਾਰ ਚਤੀ ਜਿਤਾਰ ਸਵੈ ਸੁਵਿਚਾਰ ਹਜ਼ਾਰ ਕੇ ਦਿੱਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲਿਖੈ, ਸੁਧ ਸਿਪਾਹ ਦੁਰੰਤ ਦੁਬਾਹ, ਸੁਸ਼ਾਸਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਲੈਂਗੇ, ਤੋਰ ਅਰੀਨ ਮਰੂਰ ਮੁਵਾਸਨ ਮਾਤਿਮ ਟੰਗਨ ਮਾਨ ਮਲੈਂਗੇ, ਸਿਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਬੀਰ ਅਪਾਰ ਬੜੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮੁਵਾਸਨ ਮਾਤਿਕ ਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਰ ਸੁਬਤ ਨਹੀਂ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੁਏਕ ਦਿਵਈਆ, ਦਾਨਵ ਦੇਵ ਨਿੰਦ ਨੇ ਸਾਚਰ ਭੂਤ ਭਵਿਖ ਭਵਾਨ ਜਪੈਂਗੇ, ਜੀਵ ਜਿਥੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾਢ ਜੈ ਤੁਨ ਪਾਪਨ ਕੇ ਬੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ, ਮਾਂ ਨਵਿੰਦਰ ਗਜਿੰਦਰ ਨਿਰਾਧਵ ਜੋਂਤਰ ਲੋਕ ਕੋ ਰਾਜ ਕਰੈਂਗੇ, ਕੋਟ ਇਸਨਾਨ ਗਜਾ ਦਿਕਦਾਨ ਅਨੇਕ ਸੁਅੰਬਰ ਸਾਜ ਭਰੈਂਗੇ, ਬ੍ਰਹਮ ਮਹੇਸ਼ਵਰ ਵਿਸ਼ਨੂੰ ਸੁਚੀ ਪਤ ਅੰਤ ਪਸੇ ਜਮਫਾਸ ਭਰੈਂਗੇ, ਜੇ ਨਰ ਸ੍ਰੀਪਤ ਕੇ ਪ੍ਰਸਹਿ ਭਗਤੇ ਨਰ ਫਿਰ ਨ ਦੇਹ ਧਰੈਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ, ਬਖ ਧਿਆਨ ਲਗਾਇਓ ਨਾਥ ਪ੍ਰਿਓ ਜੇ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀ ਉਪਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ, ਕਾਹੂ ਪਛਾ ਕੋ ਸੀਸ ਨਿਵਾਯੋ, ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਅਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸਭ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਿਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵੇਚਾਰੀਆ ਤੁਦ ਬਾਤ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਸਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੂਹ ਟੁੱਟਾ ਤਿਨ ਕਾ ਸ਼ਬਦ ਸੱਚੈ ਸੁਆਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਾ ਸਿੱਖ ਨਾਮ ਲਾਗ ਸੁਆਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੀ ਕਰੈ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸਭ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਿਨੈ ਕੀਤੀ ਚਿੰਟ ਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤਲਾਈਐ ਐਸਾ ਕਮੂਲੇ ਨਾ ਕੀਚੈ ਜਿਤੰਤ ਪਛੋਤਾਈਐ ਸਤਿਗੁਰੂ ਕਬ ਦੇ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ ਅਗਮ ਗੁਚਰਾ ਤਿਰੰਤ ਨ ਪਾਇਆ ਅੰਤੋ ਨ ਪਾਇਆ ਕਿਨੈ ਤੇਰਾ ਪ੍ਰਣਾਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੁਆ ਕੁਖਾਣੇ ਆਖੇ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਹਰ ਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਧਾ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ। ਆਪ ਜੀ ਨੇ ਮਹਾਨ ਰਹਿਮਤ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋਏ, ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੇਦਾਰ ਬਖਸ਼ਿਸ਼ ਕੀਤੇ। ਕੋਟਾਨ ਕੋਟ ਸ਼ੁਕਰ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਸਦਕਾ ਪਾਵਨ ਦਰਬਾਰ ਸਜੇ, ਸਜੇ ਦਰਬਾਰ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਨਿਤਨੇ ਬਾਣੀਆਂ ਦੇ ਪਾਠ ਹੋਏ, ਅਗਾਧ ਬੋਧ ਬਾਣੀ ਪੜ੍ਹਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਗਰੀਬ ਨਵਾਜ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਪ੍ਰੇਮ ਸਹਿਤ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰ ਲੈਣੀਆਂ, ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਬੱਚਿਆਂ ਤੇ ਸਿਰ ਤੇ ਮਿਹਰ ਪਰਿਆਤ ਰੱਖਣਾ, ਰਹਿਮਤਾਂ ਕਰਨੀਆਂ, ਸਦਾ ਅੰਗ ਸੰਗ ਵਰਤਣਾ। ਗਰੀਬ ਨਵਾਜ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਕਬੂਲ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਭਾਵਨਾ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਵਾਜਣਾ, ਸਦਾ ਅੰਗ ਸੰਗ ਵਰਤਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਗਰੀਬ ਨਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਸਤਿਗੁਰ ਜੀ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ, ਰਹਿਮਤ ਕਰੋ, ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਜ ਕਰਨੇ, ਸਿੱਖ ਪੜ੍ਹਦੇ ਸੁਣਦੇ ਸਰਬੱਤ

ਧਰਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰ

ਜਿੰਦ ਸਭ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵੜੀਆਂ ਆਪੇ ਹੀ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ, ਨਦਰ ਪੱਠੀ ਜੇਕਰ

ਮੈਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇ ਕੂੜੀਆਂ ਥਾਏ ਨਕਾਈ ਪਾਏ ਪੌੜੀ। ਜਿਸ ਸਿਵੇ ਸੁਖ ਪਾਈਏ ਸੋ ਸਾਹਿਬ ਦਾ ਸੰਭਾਲੀਏ, ਜਿਤ ਕਿਤੇ ਪਾਈਏ ਆਪਣਾ ਸਕਾਲ ਬਰੀਕੋ ਕਾਲੀਏ, ਬੰਦਾ ਮੂਲਾ ਕੀ ਚੀਜ਼।

सुहागण साई जिस संग पतहर वसंदा यार वे नित सुख सखेंदी सा मैं पाई वर लोड़ेंदा आया वज्जी वाधाय महामंगल रहस थिया फिर दयाल सद नवरंगिया वड भाग पाया गुर मिलाया साध कै सतसंगिया असा मनसा सगल पूरी प्रिय अंक अंक मिलाई बिनवंत नानक सुख सुखेंदी सा मैं गुर मिल पाई आसा मनसा सगल पूरी प्रिय अंक अंक मिलाई बिनवंत नानक सुख सुखेंदी सा मैं गुर मिल पाई। वाहिगुरु जी का खालसा वाहिगुरु जी की फतेह। जुगो जुग अटल तन तन साहिब श्री गुरु ग्रंथ साहिब महाराज जी की पावन हजूरी जुड़ बैठी अति सत्कारयोग साध संगत जी वड्डियां भागां वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समा सतगुरां दी मेहरामत सदका सानूं सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी सतकार जो भाई साहिब भाई रशपाल सिंह जी उन्हां दी रचना तों संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहिब महाराज जी इस पावन अस्थान ते प्रकाशमान हो के जो सानू हुक्म दी दात बख्शिश कीती है वह पावन हुक्म धन गुरु अर्जुन साहब महाराज दीन दुनिया दे मालिक सच्चे पातशाह शांति दे पुंज शहीदां दे सरदार बाणी के बोहित गुरु नानक साहब महाराज जी दे पंजवें स्वरूप उन्हां दी रचना तो उच्चारण कीता होया ए पावन हुक्म राग जैत श्री धन गुरु ग्रंथ साहब महाराज जी दे 703 ਅਤੇ 4 ਅੰਗ ਤੇ ਸਭਾਏਮਾਨ ਅਵਗੁਰਮਖੋ ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਗੁਰੂ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲ ਸਤਿਗੁਰਾਂ ਨੇ ਇੱਥੋਂ ਆਰੰਭ ਕੀਤੇ ਨੇ ਜੈਤ ਸਰੀ ਮਹੱਲਾ ਪੰਜਵਾਂ। ਜੈਤ ਸਰੀ ਰਾਗ ਪੰਜਵੇਂ ਪਾਤਸ਼ਾਹ ਉਚਾਰਨ ਕਰਨ ਵਾਲੇ ਸੰਤਾਂ ਬੰਦਾਂ ਦੇ ਵਿੱਚ ਉਚਾਰਨ ਕੀਤਾ ਹੈ। ਘਰ ਪਹਿਲਾ ਪਹਿਲੇ ਘਰ ਦੇ ਵਿੱਚ ਕੀਰਤਨ ਕਰਨ ਵਾਲਿਆਂ ਨੂੰ ਹਦਾਇਤ ਹੈ। ਛੋਟਾ ਮੂਲ ਮੰਤਰ ਦਰਜ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ। ਪਹਿਲਾ ਸਲੋਕ ਹੈ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾ ਅਨ ਦਿਨ ਨੀਤ। ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ ਕੀਤੇ ਨੇ। ਦਰਸ਼ਨ ਦੇ ਅਰਥ ਨੇ ਵਾਹਿਗੁਰੂ ਦੇ ਦਰਸ਼ਨ ਨੇ। ਪਿਆਸੀ ਦਰਸ਼ ਨੇ ਮੇਰੇ ਅੰਦਰ ਪਿਆਸ ਹੈ ਚਾਹਵਾਨ ਇੱਛਾ ਹੈ। ਦਿਨ ਸਰਾ ਇੱਕ ਦਿਨ ਨੇ ਦੋ ਦਿਨ ਨੇ ਕੋਈ ਦਿਨ ਹੋਵੇ ਕੋਈ ਰਾਤ ਹੋਵੇ ਹਰ ਦਿਨ ਹਰ ਰਾਤ ਮੇਰੇ ਅੰਦਰ ਇੱਕ ਚੰਨ ਹੈ ਇੱਕ ਇੱਛਾ ਹੈ ਤੇ ਮੈਂ ਇਸ ਇੱਛਾ ਨੂੰ ਪੂਰਿਆ ਕਰਨ ਵਾਸਤੇ ਚਿੱਤ ਵਾ ਅੰਨ ਦਿਨ ਨੀਤ ਮੈਂ ਚਿੱਤ ਵਧਾ ਰਹਿਣਾ ਹੈ। ਹਰ ਰੋਜ਼ ਮੈਂ ਇਹ ਵਿਚਾਰ ਕਰਦਾ ਰਹਿਣਾ ਹੈ ਵੀ ਹੇ ਰੱਬ ਜੀ ਤੁਸੀਂ ਸਾਨੂੰ 84 ਦਾ ਸਰਮੌਰ ਬਣਾਇਆ ਹੈ
ਸਾਨੂੰ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ ਏ ਸਭ ਦਾਤ।

ਨਾਲ ਨਵਾਜਿਆ ਹੈ, ਦੇ ਅਰੋਗਤਾ ਬਖਸ਼ੀ ਹੈ, ਕੁੱਲੀ ਗੁੱਲੀ ਜੁੱਲੀ ਬਖਸ਼ੀ ਹੈ। ਇਹ ਸਾਡੀਆਂ ਲੋੜਾਂ ਨੇ ਨਾ, ਸਿਰ ਢੱਕਣ ਵਾਸਤੇ ਛੱਤ ਮਿਲ ਜਾਏ, ਤਨ ਢੱਕਣ ਵਾਸਤੇ ਬਸਤਰ ਮਿਲ ਜਾਣ, ਪੇਟ ਭਰਨ ਵਾਸਤੇ ਪ੍ਰਸ਼ਾਦਾ ਮਿਲ ਜਾਏ। ਅੱਜ ਸਿੱਖਾਂ ਦੇ ਘਰ ਦੇ ਵਿੱਚ ਸਾਰਿਆਂ ਦਾ ਤਾਂ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ, ਕੋਈ ਕਿੱਥੇ ਵੀ ਹੋਵੇ, ਵਰਲਡ ਦੇ ਵਿੱਚ ਕਿਸੇ ਕੋਨੇ ਤੇ ਬੈਠਾ ਹੋਵੇ, ਇਹ ਤਿੰਨ ਚੀਜ਼ਾਂ ਹਰੇਕ ਨੂੰ ਮਹਾਰਾਜ ਜੀ ਦੇ ਦਿੰਦੇ, ਮੁਸ਼ਕਤ ਕਰਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਰੱਬ ਜੀ, ਜੇ ਇੰਨਾ ਕੁਝ ਦਿੱਤਾ ਜੇ ਨਾ, ਮਨੁੱਖਾ ਜਨਮ ਦਿੱਤਾ ਜੇ, ਵੈਸੇ ਉਹਨਾਂ ਨੂੰ ਲੋੜ ਨਹੀਂ, ਉਹ ਤੇ ਆਪ ਹੀ ਪਰਮਾਤਮਾ ਦਾ ਰੂਪ ਨੇ, ਉਹ ਸਾਨੂੰ ਕਹਿੰਦੇ ਪਏ ਨੇ, ਬੰਦਿਆ ਆਹ ਕੰਮ ਕਰਨ ਵਾਸਤੇ ਆਇਆ, ਇਸ ਪਾਸੇ ਧਿਆਨ ਦਿਆ ਕਰ, ਵੇਖ ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦਿੱਤਾ, ਤੈਨੂੰ ਰਹਿਣ ਵਾਸਤੇ ਘਰ ਦੇ ਦਿੱਤਾ, ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਦੇ ਦਿੱਤੇ ਨੇ, ਤਨ ਢੱਕਣ ਵਾਸਤੇ ਸੋਹਣੇ ਬਸਤਰ ਦੇ ਦਿੱਤੇ ਨੇ, ਦੁਨੀਆਂ ਦਾ ਤਮਾਮ ਸੁੱਖ ਤੇਰੀ ਝੋਲੀ ਵਿੱਚ ਪਰਮਾਤਮਾ ਨੇ ਪਾ ਦਿੱਤਾ। ਇੱਕ ਕੰਮ ਤੁਵੇਂ ਕਰ, ਕੀ ਇਹ ਕਿਹਾ ਕਰ ਵੀ ਰੱਬ ਜੀ, ਜਿਹੜਾ ਤੁਸੀਂ ਇੰਨਾ ਕੁਝ ਦੇਣ ਵਾਲੇ ਹੋ ਨਾ, ਇੱਕ ਦਾਤ ਮੇਰੀ ਹੋਰ ਝੋਲੀ ਵਿੱਚ ਪਾ ਦਿਓ। ਉਹ ਕਿਹੜੀ ਦਾਤ? ਕਹਿਣ ਲੱਗੇ, ਉਹ ਤੁਹਾਡੇ ਦਰਸ਼ਨਾਂ ਦੀ ਦਾਤ। ਏਡੇ ਵੱਡੇ ਪਰਮਾਤਮਾ ਜੀ, ਆਪਣੇ ਦਰਸ਼ਨਾਂ ਦੀ ਝਲਕ ਵੀ ਸਾਨੂੰ ਬਖਸ਼ ਦਿਓ, ਅਸੀਂ ਵੀ ਆਪਣਾ ਜੀਵਨ ਸਫਲਾ ਕਰਕੇ ਜਾਈਏ, ਵੀ ਆਏ ਸੀ ਸੰਸਾਰ ਦੇ ਵਿੱਚ, ਅਸੀਂ ਖੱਟ ਕੇ ਗਏ। ਮੈਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬੋਲ ਪੜ੍ਹ ਕੇ ਸੁਣਾਉਣਾ, ਦਰਸ਼ਨਾਂ ਦੀ ਗੱਲ ਕਰਦੇ ਹਾਂ। ਉਹ ਬਚਨ ਕਹਿ ਦਿੰਦਾ, ਇਹ ਰੱਬ ਜੀ ਮੇਰੇ ਅੰਦਰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਹਰ ਦਿਨ ਇਹ ਮੇਰੇ ਅੰਦਰ ਇੱਛਾ ਪੈਦਾ ਹੁੰਦੀ। ਮਨ ਲੋਚਾ, ਲੋਚੇ ਦੇ ਅਰਥ ਨੇ ਇੱਛਾ ਪੈਦਾ, ਲੋਚਾ ਪੈਦਾ ਨੇ, ਮਨ ਲੋਚਾ ਹਰ ਮਿਲਣ ਕਹੋ, ਕਿਉਂ ਦਰਸ਼ਨ ਪਾਇਓ, ਕਿਉਂ ਦਰਸ਼ਨ ਨੇ, ਕਿਉਂ ਮੇਰਾ ਚਿੱਤ ਕਰਦਾ ਪਰਮਾਤਮਾ ਜੀ ਤੁਹਾਨੂੰ ਮਿਲਣ ਦਾ, ਤੇ ਕਿਵੇਂ ਤੁਹਾਡੇ ਦਰਸ਼ਨ ਪਏ, ਕਿਵੇਂ ਤੁਹਾਡੇ ਦਰਸ਼ਨ ਹੋਣ। ਮੈਂ ਲੱਖ ਵੜਾਤੇ ਸਾਹਿਬਾਂ, ਜੇ ਬਿੰਦ ਬੁਲਾਈਆ, ਇਹਦੇ ਅਰਥ ਬੜੇ ਕਮਾਲ ਦੇ ਕੀਤੇ ਜੀ ਪ੍ਰੋਫੈਸਰ ਸਾਹਿਬ। ਮੈਂ ਲੱਖ ਵੜਾਤੇ, ਜਦੋਂ ਸੰਸਾਰ ਵਿੱਚ ਬੰਦਾ ਆਉਂਦਾ, ਚਲੋ ਕੁਝ ਦਿਨ ਦੇ ਵਿਚਾਰੇ ਦੇ ਕੁਝ ਉਮਰ ਗਰੀਬੀ ਵਿੱਚ ਨਿਕਲ ਜਾਂਦੀ, ਚਲੋ ਪਰਮਾਤਮਾ ਦਿਨ ਫੇਰਦਾ, ਬਖਸ਼ਿਸ਼ ਕਰਦਾ, ਤੇ ਹੁੰਦਾ ਸਭ ਕੁਝ ਪਰਮਾਤਮਾ ਦੀ ਕਿਰਪਾ ਨਾਲ। ਬੰਦੇ ਕਦੀ ਹੰਕਾਰ ਨਾ ਕਰਿਆ ਕਰ ਵੀ ਅੱਜ ਜੇ ਮੈਂ ਸਭ ਕੁਝ ਬਣਾਇਆ ਤੇ ਮੈਂ ਆਪਣੀ ਲਿਆਕਤ ਨਾਲ ਬਣਾਇਆ, ਨਹੀਂ, ਇਹ ਤੇ ਪਰਮਾਤਮਾ ਦੀ ਨਜ਼ਰ ਸਵੱਲੀ ਹੁੰਦੀ ਜੀ ਗੁਰਮੁਖੋ, ਉਦੋਂ ਦਿਨ ਬਦਲਦੇ, ਉਦੋਂ ਸਭ ਕੁਝ ਮਿਲਦਾ, ਆਪਣੀ ਇਹ ਮਿਹਨਤ ਨਾਲ ਕੁਝ ਨਹੀਂ। ਹਾਂ, ਮਿਹਨਤ ਦੇ ਨਾਲ ਰਹਿਮਤ ਉਹਦੀ ਜ਼ਰੂਰੀ ਹੈ। ਅਸਾਂ ਕੀ ਵਾਰ ਦੀ ਪੌੜੀ ਆਪ ਸੰਗਤਾਂ ਨਾਲ ਸਾਂਝੀ ਕਰ, ਵੇਖੋ ਉਸ ਪਰਮਾਤਮਾ ਦੀ ਬਖਸ਼, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ। ਵੱਡੋ ਹੋ ਵੱਡਾ ਵੱਡ ਮੇਦ ਨੇ, ਸਿਰੇ ਸਿਰ ਧੰਦੇ ਲਾਇੰਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹਾਉ ਕਰਾਇੰਦਾ, ਤਰ ਮੰਗਣ ਭਿੱਖ ਨਾ ਪਾਇ। ਉਹਦੀ ਨਦਰ ਸਿੱਧੀ ਤੇ ਰਾਜ ਪਾ ਗਏ, ਨਦਰ ਉਪੱਠੀ ਜੇ ਕਰੇ, ਜੇ ਰੱਬ ਦੀ ਨਦਰ ਪੁੱਠੀ ਹੋ ਜਾਏ ਨਾ, ਤੇ ਬੰਦਾ ਲੱਖਾਂ ਤੋਂ ਕੱਖਾਂ ਤੱਕ ਖਾ ਜਾਂਦਾ, ਲੱਖਾਂ ਤੋਂ ਕੱਖਾਂ ਤੱਕ ਕੁਛ ਨਹੀਂ ਬਹਿ। ਮੈਂ ਉਹ ਬੇਨਤੀ ਸਾਂਝੀ ਕਰਨ ਲੱਗਾ ਸੀ, ਮਹਾਰਾਜ ਜੀ ਕਹਿੰਦੇ ਨੇ ਵੀ ਜੇ ਬੰਦਿਆ ਅੱਜ ਤੂੰ ਕਹਿੰਦਾ ਵੀ ਮੈਂ ਬਹੁਤ ਕੁਝ ਖੱਟ ਕਮਾ ਲਿਆ, ਇਹ ਵੀ ਵਾਹਿਗੁਰੂ ਦੀ ਨਦਰ ਸਵੱਲੀ ਹੋਈ ਸੀ, ਤੂੰ ਖੱਟ ਕਮਾ ਲਿਆ। ਪਰ ਕਹਿਣ ਲੱਗੇ, ਇੱਕ ਬੰਦਾ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਵੀ ਚਲੋ ਮੈਂ 20-25 ਸਾਲ ਗਰੀਬੀ ਵਿੱਚ ਦਿਨ ਕੱਟੇ ਨੇ, ਅੱਜ ਮੈਂ ਬਹੁਤ ਲੱਖਾਂ ਪਤੀ ਹੋ ਗਿਆ, ਅਰਬਾਂ ਪਤੀ ਹੋ ਗਿਆ। ਉਹ ਬੜੇ ਮਾਣ ਨਾਲ ਸੰਸਾਰ ਵਿੱਚ ਕਹਿੰਦਾ ਮੈਂ ਕੁਝ ਖੱਟ ਕੇ ਜਾ ਰਿਹਾ ਸੰਸਾਰ ਦੇ ਵਿੱਚ, ਓਕੇ, ਧਨ ਦੌਲਤ ਕਮਾਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਉਹ ਕਹਿੰਦੇ ਨੇ ਮੈਂ ਲੱਖ ਵੜਤੇ ਸਾਹਿਬਾਂ, ਜੇ ਬਿੰਦ ਬੁਲਾਏ, ਜੇ ਕਿਤੇ ਇੱਕ ਖਿੰਡ ਜਿੰਨਾ ਸਮਾਂ ਵੀ ਰੱਬ ਜੀ ਤੁਸੀਂ ਆਪਣੇ ਦਰਸ਼ਨਾਂ ਦੀ ਮੈਨੂੰ ਦਾਤ ਬਖਸ਼ ਦਿਓ, ਆਪਣੇ ਕੋਲ ਬੁਲਾ ਲਓ, ਧਰਨਾ ਮਿਲਾਪ ਹੋ ਜਾਏ, ਤੇ ਮੈਂ ਵੀ ਛਾਤੀ ਤੇ ਹੱਥ ਮਾਰ ਕੇ ਕਹਾਂਗਾ ਮੈਂ ਸੰਸਾਰ ਵਿੱਚ ਗਿਆ ਸਾਂ, ਖੱਟ ਕੇ ਆਇਆ ਰੱਬ ਦੇ ਦਰਸ਼ਨ ਕਰਕੇ। ਬਸ ਇਹ ਬਹੁਤ ਵੱਡੀ ਦਾਤ ਜੀ ਕਿਤੇ ਸਾਡੀ ਝੋਲੀ ਵਿੱਚ ਪੈ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਸਤਿਗੁਰਾਂ ਨੇ ਬਾਰ ਬਾਰ ਇਹਦਾ ਤਰਲਾ ਲਿਆ ਵੀ ਰੱਬ ਨਾਲ ਮਿਲਾਪ ਹੋ ਜਾਏ, ਰੱਬ ਦੇ ਦਰਸ਼ਨ ਹੋ ਜਾਣ। ਜਿਵੇਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਪੜ੍ਹਦੇ ਹਾਂ, ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ, ਖੋਲ ਕੇ ਵਾੜ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਤ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ। ਅੰਦਰ ਠੰਡ ਤਾਂ ਹੀ ਪੈਣੀ, ਮਨ ਦਾ ਸਕੂਨ ਉਸ ਨੂੰ ਮਿਲਣਾ ਜਿਹਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ, ਪਰਮਾਤਮਾ ਦੀ ਬਖਸ਼ਿਸ਼ ਨੂੰ ਪਾਓ ਤੇਰਾ ਭਾਣ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਤਰਲਾ ਲੈਂਦੇ ਪਏ ਰੱਬ ਦੇ ਦਰਸ਼ਨਾਂ ਦੀ, ਹਾਲਾਂਕਿ ਉਹ ਤੇ ਆਪ ਰੱਬ ਨੇ, ਪਰ ਸਾਨੂੰ ਸਮਝਾਉਂਦੇ ਪਏ ਪਾਓ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀ। ਹਰ ਰੋਜ਼ ਰੱਬ ਜੀ ਮੈਂ ਆਪਣੇ ਹੱਥਾਂ ਨੂੰ ਕਾਸਾ ਬਣਾ ਲਿਆ। ਕਾਸਾ ਕਹਿੰਦੇ ਨੇ ਜਿਵੇਂ ਕਿਤੇ ਤੁਸੀਂ ਪਿੰਡਾਂ ਵਿੱਚ ਜੋਗੀ ਵੇਖੋ, ਮੰਗਣ ਵਾਲੇ ਵੇਖੋ, ਉਹਨਾਂ ਨੇ ਆਪਣੇ ਹੱਥ ਵਿੱਚ ਇੱਕ ਬਰਤਨ ਫੜਿਆ ਹੁੰਦਾ ਤੇ ਜਦੋਂ ਵੀ ਕੁਝ ਭੋਜਨ ਪਾਣੀ ਮੰਗਣ ਜਾਂਦੇ ਨੇ ਉਹਦੇ ਵਿੱਚ ਸਵਾਣੀ ਨੂੰ ਕਹਿੰਦੇ ਵੀ ਇਹਦੇ ਵਿੱਚ ਪਾ ਦੇ। ਮਹਾਰਾਜ ਕਹਿਣ ਲੱਗੇ ਮੈਂ ਹੱਥਾਂ ਦਾ ਕਾਸਾ ਬਣਾ ਕੇ ਤੁਰਿਆ, ਭਾਂਡਾ ਬਣਾ ਕੇ ਤੁਰਿਆ, ਰੱਬ ਜੀ ਆਪਣੇ ਦਰਸ਼ਨਾਂ ਦੀ ਦਾਤ ਮੇਰੇ ਇਸ ਕਾਸੇ ਵਿੱਚ ਪਾ, ਤੁਹਾਡੇ ਦਰਸ਼ਨ ਹੋ ਜਾਣ, ਮੇਰਾ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਣ। ਕਈ ਵਾਰੀ ਮਨ ਵਿੱਚ ਸਵਾਲ ਵੀ ਪੈਦਾ ਹੁੰਦਾ ਕਿ ਰੱਬ ਦੇ ਪ੍ਰਤੱਖ ਦਰਸ਼ਨ ਹੋ ਸਕਦੇ, ਗੁਰੂ ਦੇ ਪ੍ਰਤੱਖ ਦਰਸ਼ਨ ਹੋ ਸਕਦੇ ਨੇ? ਬਿਲਕੁਲ ਹੋ ਸਕਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਾ ਇੱਕ ਸ਼ਬਦ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਉਹਨਾਂ ਵਿੱਚ 5-6 ਭਗਤਾਂ ਦਾ ਜ਼ਿਕਰ ਕੀਤਾ ਤੇ ਉਹਦੇ ਵਿੱਚ ਅਖੀਰ ਵਿੱਚ ਉਹਨਾਂ ਨੇ ਤੱਤ ਸਾਰ ਦੱਸਿਆ ਵੀ ਇਸ ਭਗਤ ਨੇ ਵੀ ਭਗਤੀ ਕੀਤੀ, ਇਹਨੇ ਵੀ ਭਗਤੀ ਕੀਤੀ, ਰੱਬ ਨਾਲ ਮਿਲਾਪ ਹੋ ਗਿਆ, ਇਹਦਾ ਵੀ ਹੋ ਗਿਆ। ਇਹਨਾਂ ਨੂੰ ਵੇਖ ਕੇ ਭਗਤ ਧੰਨਾ ਜੀ ਤੁਰੇ ਨੇ ਵੀ ਰੱਬ ਜੀ ਜੀ ਇਹਨਾਂ ਨੂੰ ਦਰਸ਼ਨ ਦੇ ਸਕਦੇ ਜੀ ਤੇ ਮੇਰੀ ਝੋਲੀ ਵਿੱਚ ਵੀ ਦਰਸ਼ਨਾਂ ਦੀ ਦਾਤ ਪਾ। ਤੇ ਪੁੱਛਿਆ ਜੀ ਫਿਰ ਦਰਸ਼ਨ ਹੋ ਗਏ? ਕਹਿਣ ਲੱਗੇ ਬਿਲਕੁਲ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੋਲਣ, ਕਹਿਣ ਲੱਗੇ ਜਦੋਂ ਬੰਦੇ ਦੇ ਅੰਦਰ ਲੋਚਾ ਪੈਦਾ ਹੋਈ ਭਗਤੀ ਵਾਲੇ ਪਾਸੇ, ਸਿਮਰਨ ਵਾਲੇ ਪਾਸੇ ਤੁਰ ਪਿਆ, ਪਰਮਾਤਮਾ ਆਪ ਸਾਕਸ਼ਾਤ ਸਾਹਮਣੇ ਖਲੋ ਗਏ। ਅੱਜ ਸਾਡੇ ਮਨਾਂ ਵਿੱਚ ਇਹ ਭਰਮ ਭੁਲੇਖਾ ਵੀ ਅੱਜ ਤੱਕ ਰੱਬ ਨਾ ਕਿਸੇ ਨੇ ਵੇਖਿਆ, ਕਿਹੋ ਜਿਹਾ ਰੱਬ ਹੈ? ਪਰ ਨਹੀਂ, ਭਗਤੀ ਕਰਨ ਵਾਲਿਆਂ ਨੇ ਵੇਖਿਆ, ਉਹਨਾਂ ਦੇ ਸਾਹਮਣੇ ਆਣ ਕੇ ਖਲੋ ਗਿਆ ਪਰਮਾਤਮਾ। ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਗੋਬਿੰਦ ਮਹੱਲਾ ਪੰਜਵਾਂ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਪਇਓ ਗੁਣੀ ਗਹੀਰਾ, ਰਵਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿਕਣੇ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਤੇ ਹੋਇਆ ਕਿ ਮਿਲੇ ਪ੍ਰਤੱਖ। ਪ੍ਰਤੱਖ ਦੇ ਅਰਥ ਪਤਾ ਕੀ ਹੁੰਦਾ? ਇੱਕ ਦੂਜੇ ਦੇ ਸਾਹਮਣੇ, ਜਿਵੇਂ ਮੈਂ ਤੁਹਾਨੂੰ ਵੇਖ ਰਿਹਾ, ਤੁਸੀਂ ਮੈਨੂੰ ਵੇਖ ਰਿਹਾ, ਆਪਾਂ ਇੱਕ ਦੂਜੇ ਸਾਹਮਣੇ ਬੈਠੇ, ਮਿਲੇ ਪ੍ਰਤੱਖ। ਭਗਤ ਧੰਨਾ ਜੀ ਕਹਿੰਦੇ ਨੇ ਮੈਨੂੰ ਪ੍ਰਤੱਖ ਹਰੀ ਮਿਲਿਆ, ਮਿਲੇ ਪ੍ਰਤੱਖ ਗੁਸਾਈਆ ਧੰਨਾ, ਵਡਭਾਗਾ ਵੱਡਿਆਂ ਭਾਗਾਂ ਵਾਲਾ ਧੰਨਾ ਜਿਹਨੇ ਭਗਤੀ ਕੀਤੀ, ਗੋਪਾਲ ਤੇਰਾ ਆਰਤਾ ਜੋ ਜੰਤ ਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ, ਤਾਂ ਦਾਲ ਸਿੱਧਾ ਮੰਗੂ ਕੀ ਹੋ, ਬੜਾ ਖੁਸ਼ੀ ਕਰੇ ਨਿਤ ਜੀਓ, ਪਨਿਆ ਸਾਧਨ ਨਿਕਾ ਨਾਜ ਮੰਗੂ, ਸਤ ਸੀਕਾ ਗੋ ਪੈਸ ਮੰਗੂ, ਲਵੇਰੀ ਇੱਕ ਤਾਜਨ ਤੁਰੀ, ਚੰਗੇਰੀ ਕਰਕੀ ਗੀਹਨ, ਚੰਗੀ ਜਿਹਨ ਧੰਨਾ ਲੇਵੈ ਮੰਗੀ। ਜਦੋਂ ਪ੍ਰਤੱਖ ਹਰੀ ਸਾਹਮਣੇ ਆ ਗਿਆ ਨਾ, ਕਹਿੰਦੇ ਫਿਰ ਕਿਹਾ ਭਗਤ ਜੀ ਮੰਗੋ ਕੀ ਮੰਗਦੇ, ਇਹਨਾਂ ਸਾਨੂੰ ਇਰਾਦੇ ਯਾਦ ਕੀਤਾ, ਅੱਜ ਤੁਹਾਡੇ ਸਾਹਮਣੇ ਸਾਕਸ਼ਾਤ ਪਰਮਾਤਮਾ ਮੰਗੋ। ਤੇ ਫਿਰ ਭਗਤ ਧੰਨਾ ਜੀ ਨੇ ਲਾਲਚ ਨਹੀਂ ਕੀਤਾ, ਕਹਿਣ ਲੱਗੇ ਰੱਬ ਜੀ ਜੇ ਆਏ ਜੇ ਸਾਹਮਣੇ ਤੇ ਆ ਲੋ ਰੋਜ਼ ਦੀਆਂ ਲੋੜਾਂ ਨੇ ਇਹ ਪੂਰੀਆਂ ਕਰ ਦੇ, ਇਹ ਮੇਰੀ ਝੋਲੀ ਵੀ ਦਾਤ ਪਾ, ਦਾਲ ਪ੍ਰਸ਼ਾਦਾ ਪਾਣੀ ਮਿਲੀ ਜਾਏ, ਘਰ ਵਾਲੀ ਮਿਲ ਜਾਏ, ਸਾਥ ਦੇਣ ਵਾਲੀ, ਬੰਦਗੀ ਕਰਨ ਵਾਲੀ, ਚੱਲਣ ਵਾਸਤੇ ਇੱਕ ਜਗ੍ਹਾ ਦੂਸਰੀ ਜਗ੍ਹਾ ਤੇ ਜਾਣ ਵਾਸਤੇ ਘੋੜੀ ਮਿਲ ਜਾਏ, ਸਵਾਰੀ ਮਿਲ ਜਾਏ, ਪੈਰ ਵਿੱਚ ਪਾਉਣ ਵਾਸਤੇ ਜੁੱਤੀ ਮਿਲ ਜਾਏ,
ਬਸ ਇਹ ਲੋੜਾ ਪੂਰੇ। ਇਹਦਾ ਭਾਵ ਵੀ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਨੇ ਜੇ ਬੰਦੇ ਦਾ ਮਨ ਬਣ ਜਾਏ, ਤੁਰ ਪਏ ਇਸ ਪਾਸੇ। ਭਾਈ ਗੁਰਦਾਸ ਸਾਹਿਬ ਜੀ ਨੇ ਨਾ ਰੱਬ ਦੇ ਦਰਸ਼ਨਾਂ ਦੀ ਗੱਲ ਕਰਦੇ ਆ ਬਚਨ ਕਹੇ ਨੇ, ਭਗਤ ਨਾਮਦੇਵ ਜੀ ਰੋ ਜੇ ਰੱਬ ਦੇ ਦਰਸ਼ਨ ਕਰਨ ਜਾਂਦੇ ਸਨ ਤੇ ਇੱਕ ਦਿਨ ਭਗਤ ਤਰਲੋਚਨ ਜੀ ਉਹਨਾਂ ਦੇ ਕੋਲ ਆ ਗਏ। ਭਗਤ ਤਰਲੋਚਨ ਜੀ ਕਹਿਣ ਲੱਗੇ, ਨਾਮਦੇਵ ਜੀ ਵੇਖ ਮੈਂ ਤੁਹਾਡਾ ਮਿੱਤਰ ਹੈ, ਆਪਾਂ ਰੋਜ਼ ਇਕੱਠੇ ਬੈਠਦੇ ਹਾਂ, ਗੱਲਬਾਤ ਕਰਦੇ ਹਾਂ, ਸਾਡੀ ਬੜੀ ਦੋਸਤੀ ਗੂੜੀ ਹੈ, ਮਿੱਤਰ ਹੈ, ਤੁਸੀਂ ਰੱਬ ਦੇ ਰੋਜ਼ ਦਰਸ਼ਨ ਕਰਦੇ ਜੇ, ਕਿਤੇ ਮੈਨੂੰ ਵੀ ਝਲਕ ਪਵਾ ਦਿਓ ਉਸ ਰੱਬ ਦੀ। ਤੇ ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਵੀ ਅੱਜ ਮੈਂ ਜਦੋਂ ਜਾਵਾਂਗਾ ਨਾ ਅੰਮ੍ਰਿਤ ਵੇਲੇ ਜੁੜਾਂਗਾ, ਰੱਬ ਦੇ ਦਰਸ਼ਨ ਕਰਾਂਗਾ ਤੇ ਤੇਰੀ ਵੀ ਬੇਨਤੀ ਕਰ ਦਿਆਂਗਾ ਵੀ ਰੱਬ ਜੀ ਜਿੱਥੇ ਮੇਰੇ ਤੇ ਬਖਸ਼ਿਸ਼ ਕੀਤੀ ਜੇ, ਦਰਸ਼ਨ ਦਿੰਦੇ ਜੇ, ਇੱਕ ਝਲਕ ਤਰਲੋਚਨ ਜੀ ਨੂੰ ਵੀ ਦੇ ਦਿਓ। ਕਹਿਣ ਲੱਗੇ ਬਿਲਕੁਲ ਦੇ। ਵੇਖੋ ਇਹ ਭਗਤਾਂ ਦੀਆਂ ਜਿਹੜੇ ਇਹ ਅਗਮੀ ਬੋਲ ਨੇ ਉਹਨਾਂ ਦੇ, ਇਹ ਅੱਜ ਭਾਵੇਂ ਅਸੀਂ ਮੰਨੀਏ ਭਾਵੇਂ ਨਾ ਮੰਨੀਏ, ਪਰ ਇਹ ਸਭ ਕੁਝ ਹੈ। ਜਦੋਂ ਬੰਦਾ ਧਰਮ ਦੀ ਦੁਨੀਆ ਵਾਲੇ ਪਾਸੇ ਤੁਰਦਾ ਹੈ ਨਾ, ਫਿਰ ਸਾਰਾ ਕੁਝ ਸਾਕਸ਼ਾਤ ਜੋ ਗੁਰਬਾਣੀ ਨੇ ਲਿਖਿਆ ਸਾਡੇ ਸਾਹਮਣੇ ਆ ਜਾਂਦਾ। ਉਹ ਭਾਈ ਗੁਰਦਾਸ ਸਾਹਿਬ ਨੇ ਬੋਲ ਕਹੇ ਨੇ, ਦਰਸ਼ਨ ਵੇਖਣ ਨਾਮ ਦੇਵ ਭਲਕੇ ਉੱਠ ਤਰਲੋਚਨ ਆਵੇ, ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਭਗਤ ਨਾਮ ਦੇ ਪਰਮਾਤਮਾ ਦੇ ਚਲ ਕੌਤਕ ਜਿਹੜੇ ਸੁਣਾਉਂਦਾ ਹੈ, ਮੇਰੀ ਵੀ ਕਰ ਬੇਨਤੀ। ਭਗਤ ਲੋਚਨ ਦੀ ਕਹਿਣ ਲੱਗੇ ਵੀ ਮੇਰੀ ਵੀ ਬੇਨਤੀ ਕਰਦੇ, ਮੈਨੂੰ ਵੀ ਰੱਬ ਜੀ ਦੇ ਦਰਸ਼ਨ ਹੋ ਜਾਣ। ਮੇਰੀ ਭੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ, ਠਾਕੁਰ ਜੀ ਨੂੰ ਪੁੱਛਿਓਸ। ਫਿਰ ਉਸ ਵੇਲੇ ਭਗਤ ਨਾਮਦੇਵ ਜੀ ਰੱਬ ਨੂੰ ਪੁੱਛਦੇ ਪਏ ਨੇ, ਠਾਕੁਰ ਜੀ ਨੂੰ ਪੁੱਛਿਓਸ, ਦਰਸ਼ਨ ਕਿਵੇਂ ਤਰਲੋਚਨ ਪਾਵੇ। ਰੱਬ ਜੀ ਮੇਰਾ ਸੱਜਣ ਮਿੱਤਰ ਹੈ ਤਰਲੋਚਨ, ਉਹ ਤੁਹਾਡੇ ਦਰਸ਼ਨ ਕਿਵੇਂ ਪਾਵੇ, ਉਹਨੂੰ ਵੀ ਕਿਤੇ ਦਰਸ਼ਨ ਦਾ ਦੇ। ਹੱਸ ਕੇ ਠਾਕੁਰ ਬੋਲਿਆ, ਅੱਗੋ ਪਰਮਾਤਮਾ ਹੱਸ ਕੇ ਬੋਲੇ, ਨਾਮਦੇਵ ਨੂੰ ਕਹੇ ਸਮਝਾਵੇ। ਰੱਬ ਕਹਿਣ ਲੱਗਾ, ਨਾਮਦੇਵ ਜੀ ਉਹਨੂੰ ਸਮਝਾ ਦੀਆਂ ਸਾਡੀ ਗੱਲਾਂ, ਹੱਥ ਨਾ ਆਵੇ ਭੇਟ ਸੋ, ਤੁਸ ਤਰਲੋਚਨ ਮੈਂ ਮੋਹ ਲਾਵੇ। ਓਏ ਮਾਇਆ ਦਾ ਪੁਜਾਰੀ, ਓਏ ਕੰਮ ਕਾਜ ਕਰਨ ਵਾਲਾ, ਇੱਕ ਇੱਕ ਟਕੇ ਦਾ ਹਿਸਾਬ ਕਰਨ ਵਾਲਾ, ਉਹਦੇ ਅੰਦਰ ਪ੍ਰੇਮ ਨਹੀਂ। ਤੇ ਅਸੀਂ ਪ੍ਰੇਮ ਵਾਲਿਆਂ ਦੇ ਸਾਹਮਣੇ ਆਣ ਕੇ ਖਲੋਨੇ, ਜਿਹੜੇ ਟਕੇ ਨਾਲ ਸਾਨੂੰ ਖਰੀਦਣਾ ਚਾਹੁੰਦੇ ਨੇ ਨਾ, ਨਹੀਂ ਕੰਚਨ ਸਿਉਂ ਪਾਈਏ ਨਹੀਂ, ਤੋਲ ਮਨ ਦੇ ਰਾਮ ਲਿਆ ਹੈ ਮਾਓ। ਇੱਥੇ ਤੇ ਮਨ ਦੇਣ ਵਾਲੇ ਨੂੰ, ਆਪਣਾ ਭੇਟ ਕਰਨ ਵਾਲੇ ਨੂੰ ਪਰਮਾਤਮਾ ਦਰਸ਼ਨ ਹੁੰਦੇ। ਹੱਥ ਨਾ ਆਵੇ ਭੇਟ ਸੋ, ਤੁਸ ਤਰਲੋਚਨ ਮੈਂ ਮੋਹ ਲਾਵੇ, ਹਾਂ ਅਧੀਨ ਹਾਂ ਭਗਤ ਦੇ। ਅਸੀਂ ਪੈਸਿਆਂ ਨਾਲ ਵਸ ਵਿੱਚ ਨਹੀਂ ਆਉਣ ਵਾਲੇ, ਅਸੀਂ ਚਲਾਕੀਆਂ ਨਾਲ ਵਸ ਵਿੱਚ ਨਹੀਂ ਆਉਣ ਵਾਲੇ, ਹਾਂ ਹਾਂ ਅਧੀਨ ਹਾਂ। ਹਾਂ ਦੇ ਅਰਥ ਨੇ ਮੈਂ ਅਧੀਨ ਹਾਂ। ਕਿੰਨਾ ਦੇ? ਭਗਤ ਦੇ, ਜਿਹੜੇ ਭਗਤੀ ਦੇ ਰੰਗ ਵਿੱਚ ਰੰਗੇ ਗਏ ਨੇ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਭਾਵਨਾ ਹੈ। ਹਾਂ ਅਧੀਨ ਹਾਂ ਭਗਤ ਦੇ, ਪਹੁੰਚ ਨਹੰਗਾ ਭਗਤੀ ਦਾ ਵੈ, ਹੋਏ ਵਿਚੋਲਾ ਆਣ ਬੁਲਾਵੇ। ਚੱਲ ਜੇ ਤੂੰ ਵਿਚੋਲਾ ਬਣੀ ਗਿਆ ਹੈ ਨਾ, ਤੇ ਵਿਚੋਲੇ ਦੀ ਲਾਜ ਪੱਤ ਸੀ ਰੱਖਦੇ। ਪਰਮਾਤਮਾ ਕਹਿੰਦਾ ਚੱਲ ਤੂੰ ਵਿਚੋਲਾ ਬਣ ਗਿਆ, ਕਹਿੰਦਾ ਵੀ ਉਹਨੂੰ ਝਲਕ ਦੇ ਦੀਏ। ਕਹਿਣ ਲੱਗੇ ਚੱਲ ਉਹਨੂੰ ਵੀ ਦਰਸ਼ਨਾਂ ਦੀ ਝਲਕ ਦੇ ਦਿੰਦੇ। ਭਗਤ ਤਰਲੋਚਨ ਜੀ ਨੂੰ ਆਣ ਕੇ ਦੱਸਿਓ, ਭਲਿਆ ਉਹ ਰੱਬ ਸੋਨੇ ਨਾਲ ਨਹੀਂ ਉਹ ਖਰੀਦਿਆ ਜਾਂਦਾ, ਧਨ ਦੌਲਤ ਨਾਲ ਨਹੀਂ ਉਹ ਖਰੀਦਿਆ ਜਾਂਦਾ, ਉਹ ਪ੍ਰੇਮ ਵਾਲਿਆਂ ਦੇ ਹਿਰਦੇ ਵਿੱਚ ਆਣ ਕੇ ਵਸਦੇ, ਉਹਨਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਦਾ। ਜਦੋਂ ਪ੍ਰੇਮ ਭਾਵਨਾ ਦੇ ਨਾਲ ਭਗਤੀ ਕਰੇਗਾ ਨਾ, ਤੇ ਸੱਚ ਜਾਣੀ ਉਹ ਪਰਮਾਤਮਾ ਤੈਨੂੰ ਵੀ ਸਾਖਾ ਦਰਸ਼ਨ ਦੇ। ਇਹ ਅਗੰਮੀ ਬੋਲ ਨੇ, ਬੜੀਆਂ ਗੂੜੀਆਂ ਗੱਲਾਂ ਨੇ ਜਦੋਂ ਭਗਤੀ ਦੇ ਰੰਗ ਵਿੱਚ ਬੰਦਾ, ਕਿਉਂਕਿ ਅੱਜ ਤੇ ਅਸੀਂ ਤਰੱਕੀ ਬੜਾ ਕਰੀ ਜਾਂਦੇ। 95% ਉਹ ਲੋਕ ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ, ਕਿਹੜੇ ਉਹਨਾਂ ਨੇ ਦਰਸ਼ਨਾਂ ਵਾਲੇ ਪਾਸੇ ਤੁਰਨਾ, ਕਿਹੜਾ ਭਗਤੀ ਵਾਲੇ ਪਾਸੇ। ਜਿਹੜਾ ਬੰਦਾ ਮੰਨਣ ਵਾਸਤੇ ਤਿਆਰ ਨਹੀਂ, ਉਹ ਕੀ ਭਗਤੀ ਕਰੇ, ਕੀ ਸਿਮਰਨ ਕਰੇ। ਨਹੀਂ ਗੁਰਮਖੋ, ਜਦੋਂ ਬੰਦਾ ਤੁਰ ਪੈਂਦਾ ਹੈ ਨਾ, ਗੁਰਬਾਣੀ ਦੇ ਬੋਲ ਨੇ, ਉਹ ਕਹਿੰਦੇ ਨੇ ਜੈ ਜੈ ਪੇਖੂ ਤਹੇ ਹਜੂਰ ਦੂਰ ਕਤ ਹੋ ਨਾ ਜੈ। ਜਿਹੜੇ ਲੋਕ ਕਹਿੰਦੇ ਨੇ ਹੈ ਹੀ ਨਹੀਂ, ਮੈਂ ਮੰਨਦਾ ਹੀ ਨਹੀਂ, ਉਹ ਕਹਿਣ ਲੱਗੇ ਨੇ ਤੇਰੇ ਨਾ ਮੰਨਣ ਨਾਲ ਕੀ ਹੋ ਜੇ, ਉਸ ਰੱਬ ਨੇ ਥੋੜਾ ਵੀ ਖਤਮ ਹੋ ਜਾਣਾ ਨਾ। ਭਾਵੇਂ ਤੂੰ ਮੰਨ ਤੇ ਭਾਵੇਂ ਨਾ ਮੰਨ, ਉਹ ਤੇਰੇ ਕੋਲ ਨੇਤਰੀ ਨਹੀਂ ਜਿਹਨਾਂ ਨੇਤਰਾਂ ਦੇ ਨਾਲ ਉਸ ਰੱਬ ਦੇ ਦਰਸ਼ਨ ਹੋ ਸਕਣ। ਸੇ ਅੱਖੜੀਆਂ ਬੇਅੰਨ ਜਿੰਨੀ ਡਸੰਦੋ ਮਾਂ ਪਰੀ, ਉਹ ਤੇ ਅੱਖੀਆਂ ਹੀ ਵੱਖਰੀਆਂ ਨੇ, ਉਹ ਤੇ ਪ੍ਰੇਮ ਦੀਆਂ ਅੱਖਾਂ ਚਾਹੀਦੀਆਂ ਰੱਬ ਦੇ ਦਰਸ਼ਨ ਕਰਨ ਵਾਸਤੇ। ਸਾਚ ਕਹੋ ਉਸਨ ਲਿਹੋ ਸਭੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਖੈਰ ਸ਼ਬਦ ਲੰਬੇਰਾ, ਆਜੋ ਅੱਖਰੀ ਅਰਥ ਕਰ ਲਈਏ।
महाराज जी कहने साडे अंदर एक चितवनी पैदा हुई, लोचा पैदा हुई, दर्शन प्यासी दिन सरात चितवा अन दिन नी, दिन रात मैं चितवता रहना भी रब जी तेरे दर्शना की प्यास है, तेरे दर्शना की अंदर तांग पैदा हुई, इन पूरी कर दो, खोल कपट गुर मेलिया नानक हर संग मीत। फिर कहन लगे गुरु अर्जन साहब महाराज जी ताडी आस्था पूरी होगी, इच्छा पूरी होगी रब जी दर्शन की। कहन लगे हां, पुछे जी किवें? खोल कपट गुर मेलिया, गुग्गा गग्गे नूं औंकड़ ते रारे नूं सियारी, इहदे अर्थ ने गुरु ने की कीता, मेरे कपाट खोल दिते। जिहड़ी होमे दी सामने दवार सी ना, इस होमे दी दवार नूं भन्न दिता, दरवाजा खोल दिता, गुरु ने मैनूं परमात्मा नाल मिला दिता, गुरु ने मैनूं रब दे दर्शन करवा दिते। तां ही महाराज जी कहिंदे जैसा सतगुरु सुणी दा तैसो ही मैं डीठ, विछड़िया मेले प्रभु हर दरगाह का बसीठ, हर नामो मंत्र दृढ़ाएंदा कटे हमें रोग, नानक सतगुरु तिन्हां मिलाया जिन्हें तुरे पया संजो, खोल कपट गुर मेलिया नानक हर संग मीत। गुरु ने कृपा की दी, हरी मित्र नाल मिलाप करा दिता, उहदे दर्शन करवा दिते। संत सुन यार हमारे सज्जन करूं बेनती है। महाराज कहन लगे सिखा जे तेरे अंदर भावना पैदा हुई ना रब दे दर्शन, फिर तू इस तरह करया कर, आ बेनती करया कर, सुन यार हमारे, हे मेरे यार, हे मेरे सज्जन, हे मेरे मित्र गुरु जी, सुनो एक करूं बेनती आ, मैं ताडे चरणा विच एक बेनती करदा, तिस मोहन लाल प्यारे हो फिरो खुजंती आ। वो जिहड़ा मोहन है ना, मोहन लाल मन नूं मोहन वाला सोहना परमात्मा, कहन लगे मैनूं लभदा फिरदा, किवें लभे? तिस दस प्यारे सिर धरी उतारे कपूरी दर्शन दीजे, हे सतगुरु जी मैनू उस प्यारे की दस पा दो, किवें मैं लभा, किथे लभा? ते कहन लगे फिर इंज करो, मैं अपना सिर भी कुर्बान कर दें, ताडे चरणा विच सब कुछ पेटा कर दें, नैण हमारे प्रे रंग रंगारे एक तिल भी ना धीरी जी, मेरे अखां दे विच तड़फ है भी जिन्नी देर तक रब दे दर्शन नहीं ना होंदे उन्नी देर तक इन्हां नूं चैन नहीं आउंदा, प्रभ सिओ मन लीना जो जल मीना चातरक जिवें। ते संतिए मेरा मन जिहड़ा है ना वो इस तरह तड़फ रहा है जिवें मच्छी पानी तो बिना तड़फदी, जिवें चातरक बबीहा बूंद तो बिना तड़फदा, जन नानक गुरपूरा पाया सगली तिखा बजंती है। मेरे धन गुरु अर्जन साहब महाराज जी कहिंदे जिन्हां नूं पूरा गुरु मिलदा है ना, पूरा गुरु उन्हां दी ये प्यास बुझाउंदा है, भाव उन्हां दे अंदर जिहड़ी चाहना पैदा हुई, इच्छा पैदा हुई, उस इच्छा नूं पूरियां करदा है। यार वे प्रे हब्बे सकिया मूं कही ना जिहिया, ये बेनतियां ने हे सतसंगी जनों, हे सहेलियो जिहड़े गुरमुख प्यारे परमात्मा नूं आराधदे पए ने, कहण लगे किन्नियां चंगियां ने महान ने जिहड़ियां भगती करदे, मूं कही ना जिहिया, कहन लगे मैं तो उन्हां वर्गी है ही नहीं, भगती करन वाले जिहड़े ने सिमरन करन वाले ने, यार वे हिकडू हिक चाड़े हो किस चिते ही है, कहन लगे एक तो एक वध ने सिमरन करन वाले। जे तुसीं किते धर्म वाले पासे तुरो, बंदगी वाले पासे तुरो, तुहानूं पता लग जाएगा बंदा जदों हौली हौली इस पासे तुरदा है ना, किते पंज बाणियां दा नितनेम कर ले, रह रस कर ले, ते बंदा कहिंदा मैं बड़ा महान हो गया। फिर जदों होर गुरु दी संगत विच आण के वेखदा ना, उत्थे पता लगदा मैं ते पंज बाणियां दा नितनेम कीता, इत्थे ओह गुरमुख प्यारे ने जिहड़े वाहिगुरु सुखमणी साहिब दा वी पाठ करदे। जदों बंदा होर नितनेम वधाउंदा, फिर होर संगत विच पता लगदा मैं ते कल्ला इक सुखमणी साहिब दा पाठ करदा ऐ, इत्थे ते ओह गुरमुख प्यारे ने जिहड़े घट्टो घट आसा की वार दा, सुखमणी साहिब दा, पंजा बाणियां दा, पंज पोथी जिहड़ी पंज ग्रंथी हुंदी ना जिहदे पाठ सिखाया जांदा बच्चियां नूं, ओह वी सारी सारी पढ़दे ने। इत्थे ते पता लगदा मैं ते पंज बजे उठदा, इत्थे ते पता लगदा इत्थे ते दो दो बजे उठ के बंदगी करन वाले, हिक टू हिक चढ़ंदियां, एक तो एक वध ने सिमरन करन वालियां, हौ किस च तेई है, मैं तो उहनां दे नेड़े तेड़े नहीं, हिक टू हिक चाड़े अनक प्यारे नित करदे भोग, बिलासा परमात्मा दे मिलाप दा ओह आनंद लैंदे ने। तिन्हां देख मन चाहो ठंडा हो, कद पाए गुण तासा, जदों ओह गुरमुख प्यारे ब्रह्म ज्ञानी संत जन परमात्मा दे मिलाप दा आनंद उठाउंदे ने, ते फिर मेरे मन विच वी विचार पैदा हुंदी कदी मेरे ते वी दिन आउणगे, कदी मेरे ते बख्शिश होएगी,
ਕਦੀ ਰੱਬ ਦੇ ਨਾਲ ਮੇਰਾ ਵੀ ਮਿਲਾਪ ਹੋਵੇਗਾ। ਜਿੰਨੀ ਮੈਂਡਾ ਲਾਲ ਰਜਾਇਆ ਹਾਂ ਤਿਸ ਅੱਗੇ ਮਨ ਡੇ, ਜਿੰਨਾ ਗੁਰਮੁਖਾਂ ਨੇ ਉਸ ਸੋਹਣੇ ਪਰਮਾਤਮਾ ਨੂੰ ਰਜਾ ਲਿਆ, ਖੁਸ਼ ਕਰ ਲਿਆ, ਪ੍ਰਸੰਨ ਕਰ ਲਿਆ, ਹਾਂ ਤਿਸ ਅੱਗੇ ਮਨ ਡਈਆ। ਕਿਤੇ ਗੁਰਮੁਖ ਪਿਆਰੇ ਸੰਜਣ ਮਿਲ ਜਾਣ, ਮੈਂ ਆਪਣਾ ਆਪ ਉਹਨਾਂ ਦੇ ਸਾਹਮਣੇ ਕੁਰਬਾਨ ਕਰ ਦਿਆਂ। ਨਾਨਕ ਕਹਿ ਸੁਣ ਬਿਨੋ ਸਾਗਣ, ਮੂੰਹ ਦੱਸ ਡਿਖਾ ਫਿਰ ਕੀ ਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਸੁਹਾਗਣ ਭੈਣੇ, ਮੈਨੂੰ ਵੀ ਉਹ ਜੁਗਤੀ ਦੱਸ ਜਿਸ ਜੁਗਤੀ ਦੇ ਨਾਲ ਤੂੰ ਪਤੀ ਪਰਮਾਤਮਾ ਦੀ ਪ੍ਰਸੰਨਤਾ ਲੈ ਲਈ, ਉਹਦੇ ਨਾਲ ਤੇਰਾ ਮਿਲਾਪ ਹੋ ਗਿਆ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੀ ਵੱਡਿਆਂ ਭਾਗਾਂ ਵਾਲੇ ਉਸ ਪਰਮਾਤਮਾ ਦੀ, ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਰੋਜ਼ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਗੋਦ ਵਿੱਚ ਜੁੜਦੇ ਹੋ। ਕੋਈ ਐਸਾ ਕੀ ਵਾਰ ਵੇਲੇ ਆਉਂਦਾ ਹੈ, ਕੋਈ ਨਿਤਨੇਮ ਵੇਲੇ ਆਉਂਦਾ ਹੈ, ਕੋਈ ਗੁਰੂ ਦੀ ਸ਼ਬਦ ਦੀ ਵਿਚਾਰ ਵੇਲੇ ਆਉਂਦਾ ਹੈ, ਜਦੋਂ ਵੀ ਸਮਾਂ ਮਿਲਦੇ ਤੁਸੀਂ ਪਹੁੰਚਦੇ ਵੱਡੇ ਭਾਗਾਂ ਵਾਲੇ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ, ਇੱਕ ਦਿਨ ਵਾਹਿਗੁਰੂ ਸਾਡੇ ਤੇ ਵੀ ਬਖਸ਼ਿਸ਼ ਕਰਨਗੇ, ਟੁੱਟੇ ਹੋਇਆਂ ਨੂੰ ਆਪਣੇ ਚਰਨਾਂ ਨਾਲ ਜ਼ਰੂਰ ਜੋੜਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ, ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣ ਆਈਆ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿੰਨੇ ਵਸਾਇਆ ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੁਲਾ ਸਬਰਾ ਸਵਾਮੀ ਸੋ ਕੈ ਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ, ਸਦਾ ਸਭ ਸਲਾਹਾ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕਾ ਮਨ ਵਸਿਆ ਵਾ, ਜੇ ਸ਼ਬਦ ਕਨੇਰੇ ਕਾਹੇ ਨਾਨ, ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨੈ ਵਸੈ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵੱਟੋ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸਿਕ ਹੋਵਾ, ਤਿਤ ਕਰਿਆ ਨਹ ਦਵਾਜੇ, ਅਨ ਦਿਸਨ ਹੋ ਵਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਿਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਬਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸਲੋ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੇ ਦਾਈ ਦਾਇਆ, ਖਿਲਾ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ, ਨਾਨਕ ਤੇ ਮੁਖੀ ਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ ਮਾਰੇ ਕਿਰਪਾ ਕੀਤੀ, ਆਪ ਸੰਗਤ ਮੈਂ ਲੈ ਕੇ ਮਾਰੇ ਨਿਕਲੋ ਆਨੰਦ ਮਾਣ ਰਿਹਾ ਹਾਂ। ਪਵਿੱਤਰ ਗੁਰਬਾਣੀ ਆਸਾ ਕੀ ਵਾਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਹੁਕਮਨਾਮੇ ਕਥਾ ਵਿਚਾਰ ਬਦਮਾਵੀ ਤੋਂ ਸਰਵਣ ਕੀਤੀ ਹੈ। ਅਰਦਾਸ ਹਾਰੀਆਂ ਭਰੀਆਂ ਹਨ, ਬਨੰਤ ਮਾਰੇ ਬਖਸ਼ੇ ਪਿੱਤਰ ਗੁਰਾਮੇ ਸਰਵਣ ਕੀਤੇ ਨੇ। ਸਾਸੀ ਅੱਜ ਦਾ ਸੁਹਾਸਵਾ ਗੁਰੂ ਸਾਹਿਬ ਨੇ ਆਪ ਗੁਰਮੁਖ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਦੇ ਆਪ ਸੰਗਤ ਨੂੰ ਪਤਾ ਹੈ ਕਿ ਹਰ ਲੜੀਵਾਰ ਸਹਿਜ ਪਾਠ ਹੋ ਰਹੇ ਨੇ। ਆਪ ਜੀ ਨੂੰ ਭਾਈ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ। ਸਾਧ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਨਾਰਥ ਆ ਸਾਊਥ ਆ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਚ ਬਹੁਤ ਵੱਡਾ ਖਰਚਾ ਹੋ ਰਿਹਾ। ਤੋ ਆਪ ਸੰਗਤਾਂ ਨੇ ਬਖਸ਼ਿਸ਼ ਕੀਤੀ ਹੈ, ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਇਹਨਾਂ ਬਿਲਡਿੰਗਾਂ ਦੇ ਵਾਸਤੇ ਫੰਡ ਗੁਰੂ ਘਰ ਜਮ੍ਹਾਂ ਕਰਵਾਏ ਨੇ। ਸੋ ਸਾਰੇ ਵੱਡੇ ਭਾਗੀ ਹਨ। ਸਾਧ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਦਸਤਾਨ ਸਫਲ ਕਰਦੇ ਹੋਇਆਂ ਗੁਰੂ ਘਰ ਮਾਇਆ ਭੇਟਾ ਕਰਕੇ ਇਹਨਾਂ ਬਿਲਡਿੰਗਾਂ ਨੂੰ ਚਾਟੀ ਕਲਾਜੇ ਸਮੂਟ ਕਰਨ ਵਾਸਤੇ ਆਪ ਨੇ ਯੋਗਦਾਨ ਪਾਉਣਾ ਹੈ। ਸੋ ਆਪ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਸਾਧ ਸੰਗਤ ਜੀ ਲੜੀਵਾਰ ਸਹਿਜ ਪਾਠ ਬੇਅੰਤ ਪਰਿਵਾਰ ਕਰ ਰਹੇ ਨੇ। ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣਾ ਨੰਬਰ ਦਿਓ, ਤਾਂ ਕਿ ਸਮੇਂ ਸਮੇਂ 'ਤੇ ਜੋ ਵੀ ਹੋਣਾ ਹੈ, ਜਿਸ ਜਿਸ ਤਰ੍ਹਾਂ ਦਾ ਪ੍ਰੋਗਰਾਮ ਬਣਨਾ ਹੈ, ਉਹਦੇ ਮੁਤਾਬਕ ਤੁਹਾਨੂੰ ਸਾਰਿਆਂ ਨੂੰ ਸਮੇਂ ਸਮੇਂ ਸਿਰ ਸੂਚਿਤ ਕਰਦੇ ਰਹਿਣਗੇ। ਅਤੇ ਆਪ ਸੰਗਤਾਂ ਨਾਲ ਮਿਲ ਕੇ ਸਾਰਾ ਜਿਹੜਾ ਇਹ ਪ੍ਰੋਗਰਾਮ ਹੈ ਲੜੀਵਾਰ ਸਹਿਜ ਪਾਠਾਂ ਦਾ, ਤੁਸੀਂ ਆਪ ਹਿੱਸਾ ਲੈ ਸਕੋਗੇ, ਆਪਣਾ ਜੋ ਸੇਵਾ ਕਰ ਸਕੋਗੇ। ਸਾਧ ਸੰਗਤ ਦੀ ਖਾਲਸਾ ਸਕੂਲ ਜੋ ਹੈ ਗੁਰੂ ਨਾਨਕ ਖਾਲਸਾ ਸਕੂਲ, ਉਸਦਾ ਐਡਮਿਸ਼ਨ ਖੁੱਲ੍ਹਾ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਨਲਾਈਨ ਆਪ ਆਪਣੇ ਬੱਚਿਆਂ ਦਾ ਦਾਖਲਾ ਲੈ ਸਕਦੇ ਹੋ, ਬੱਚਿਆਂ ਨੂੰ ਦਾਖਲ ਕਰਵਾ ਸਕਦੇ ਹੋ। ਬਾਕੀ ਸਾਧ ਸੰਗਤ ਦੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਕਿਰਪਾ ਕਰੋ, ਆਪਣੇ ਬੱਚਿਆਂ ਨੂੰ ਖਾਲਸਾ 'ਚ ਦਾਖਲ ਕਰਾਓ, ਪੰਜਾਬੀ ਪੜ੍ਹਾਓ, ਗੁਰਬਾਣੀ ਪੜ੍ਹਾਓ, ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਗੁਰਸਿੱਖੀ ਦੇ ਨਾਲ ਜੁੜੇ ਰਹਿਣ। ਸੋ ਸਾਧ ਸੰਗਤ ਦੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 17 ਨੂੰ ਹੈ ਸੰਗਰਾਂਦ ਭਾਦੋਂ ਦੇ ਮਹੀਨੇ ਦੀ, ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ, 17 ਤਰੀਕ ਸੰਗਰਾਂਦ ਹੈ। ਸੋ ਸਾਧ ਸੰਗਤ ਜੀ ਅਗਸਤ 17 ਨੂੰ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਸੋ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ, ਅਤੇ ਮਾਰੇ ਬਖਸ਼ਣ ਧੰਨਵਾਦ ਕਰਨਾ ਸਾਧ ਸੰਗਤ ਜੀ। ਉਹ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 30 ਹੈ ਸੰਪੂਰਨਤਾ, ਸਾਹਿਬ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਪੁਰਬ ਹੈ 30 ਅਗਸਤ ਨੂੰ ਗ੍ਰੰਥ ਸਾਹਿਬ ਜੀ ਦਾ, ਉਸ ਦਿਨ ਸਾਧ ਸਿੰਘ ਜ਼ਰੂਰ ਸਭ ਸੰਗਤਾਂ ਹਾਜ਼ਰੀਆਂ ਭਰੋ। ਅਸੀਂ ਸਾਰੇ ਮਿਲ ਕੇ ਜੋ ਗੁਰੂ ਮਹਾਰਾਜ ਨੇ ਸਾਨੂੰ ਇੱਕ ਮਹਾਨ ਦਾਤ ਬਖਸ਼ੇ ਕੀਤੇ, ਉਹਦੇ ਵਾਸਤੇ ਗੁਰੂ ਸਾਹਿਬਾਂ ਦਾ ਧੰਨਵਾਦ ਕਰੀਏ। ਬਾਬਾ ਭਾਈ ਸਾਹਿਬ ਤਿਆਰ ਨੇ, ਸਾਹਿਬ ਰਮ ਕਰਨਗੇ, ਸਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਹੈ, ਪਾਵਨ ਸ੍ਰੀ ਸਹਿਜ ਪਾਠ ਦਾ ਸਮਾਂ ਹੋਇਆ ਹੈ। ਨਿਤਾ ਪ੍ਰਤੀ ਆਪ ਜੀ ਗੁਰੂ ਕਿਰਪਾ ਸਦਕਾ ਬਾਣੀ ਨਾਲ ਜੁੜਦੇ ਹੋ। ਅੱਜ ਪਾਵਨ ਅੰਗ 909 ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 909 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ।

ਮੂਰਤ ਤ੍ਰੈਗੁਣ ਭਰਮ ਭੁਲਾਈ ਗੁਰ ਪ੍ਰਸਾਦੀ ਤ੍ਰਿਕੁਟੀ ਛੂਟੈ ਚੌਥੇ ਪਦ ਲਿਵਲਾਈ ਪੰਡਿਤ ਪੜ੍ਹੈ ਪੜਵਾਦ ਵਖਾਣ ਹੈ ਤਿੰਨਾ ਬੂਝ ਨ ਪਾਈ ਵਿਖਿਆ ਮਾਤੇ ਭਰਮ ਭੁਲਾਈ ਉਪਦੇਸ਼ ਕਹਿ ਕਿਸ ਭਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਏ ਸਬਦੇ ਸੱਚ ਸਮਾਈ ਕਾਇਆ ਨਗਰੀ ਸਬਦੇ ਖੋਜੇ ਨਾਮ ਨਵੰਗ ਨਿਦ ਪਾਈ ਮਨ ਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਬਿਨ ਰਸਨਾ ਉਸਤਤ ਕਰਾਈ ਲੋਇਨ ਦੇਖ ਰਹੇ ਬਿਸਮਾਦੀ ਚਿੱਤ ਅਦਿਸ਼ਟ ਲਗਾਈ ਆਦਿਸ਼ਟ ਸਦਾ ਰਹੇ ਨਿਰਮਾਲ ਨਿਰਾਲਮ ਜੋਤੀ ਜੋਤ ਮਿਲਾਈ ਹਾਉ ਗੁਰਸਾਲਾ ਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾਵੋ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲੰਬ ਹੈ ਸੰਤਹੋ ਕਹਿਣਾ ਕਛੂ ਨ ਜਾਈ ਸੰਤਹ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਉ ਹਰ ਬਿਨ ਸਭ ਕਿਛ ਮੈਲਾ ਸੰਤਹੋ ਕਿਆ ਹੋ ਪੂਜ ਚੜਾਈ ਹਰ ਸੱਚੇ ਭਾਵੈ ਸਾ ਪੂਜਾ ਹੋਵੈ

ਆਏ ਪਾਈ। ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵਲਾਈ, ਬਿਨ ਨਾਵੈ ਹੋਰ ਪੂਜ ਨਾ ਹੋਵੀ, ਭਰਮ ਭੁੱਲੀ ਲੋਕਾਈ। ਗੁਰਮੁਖ ਆਪ ਪਛਾਣੈ ਸੰਤ ਹੋ, ਰਾਮ ਨਾਮ ਲਿਵਲਾਈ। ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਏ ਪਾਈ। ਪੂਜਾ ਕਰਹਿ ਪਰ ਬਿਧ ਨਹੀਂ ਜਾਣਹਿ, ਦੂਜੈ ਭਾਏ ਮਲ ਲਾਈ। ਗੁਰਮੁਖ ਹੋਵੈ ਸੋ ਪੂਜਾ ਜਾਣੈ, ਭਾਣਾ ਮਨ ਵਸਾਈ।

ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣ ਹੈ ਗਤ ਮਿਤ ਤਿੰਨ ਹੀ ਪਾਈ ਇਹੋ ਮਨੁਆ ਸੁਨ ਸਮਾਧ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣ ਹੈ ਸਤ ਸੰਗਤ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਦਰ ਸੱਚੈ ਸੋਭਾ ਪਾਈ ਸਾਚੀ ਬਾਣੀ ਸੱਚ ਵਖਾਣੈ ਸੱਚ ਨਾਮ ਲਿਵਲਾਈ ਭੈ ਭੰਜਨ ਅਤ ਪਾਪ ਨਿਖੰਜਨ ਮੇਰਾ ਪ੍ਰਭ ਅੰਤ ਸਿਖਾਈ ਸਭ ਕਿਛੇ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਿਲ ਸਬਦੇ ਮੈਲ ਉਤਾਰੀ ਸੰਤਹੁ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰ।

ਹਰੀ ਇੱਕ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ ਇੱਕ ਅਣਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਉਰਧਾਰੀ ਅਣਦਿਨ ਰਾਤੇ ਸਹਿਜੇ ਮਾਤੇ ਸਹਿਜੇ ਹਉ ਮੈਂ ਮਾਰੀ ਭੈ ਬਿਨ ਭਗਤ ਨ ਹੋਈ ਕਬਹੀ ਭੈ ਭਾਏ ਭਗਤ ਸੁਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਕਿਸ ਕਿਆ ਗੁਣਾ ਕਾ ਅੰਤ ਨ ਪਾਇਆ ਹਉ ਗਾਵਾ ਸ਼ਬਦ ਵਿਚਾਰੀ ਹਰ ਜੀਉ ਜਪੀ ਹਰ ਜੀਉ ਸਾਲਾਹੀ ਵਿੱਚੋ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੁੱਟ ਸੱਚੇ ਭੰਡਾਰੀ ਆਪਣਿਆਂ ਭਗਤਾਂ ਨੂੰ ਆਪੇ ਤੁੱਠਾ ਆਪਣੀ ਕਿਰਪਾ ਕਰ ਕਲ ਧਾਰੀ ਤਿਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜੀਉ ਪਿੰਡ ਸਭ ਕਿਛ ਹੈ ਤਿਸਕਾ ਆਖਣ ਬਿਖਮ ਵਿਚਾਰੀ ਸ਼ਬਦ ਲੱਗੇ ਸੇਈ ਜਨ ਨਿਸਤਰੇ ਭਉ ਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੈ ਬੂਝੈ ਕੋ ਵਿਚਾਰੀ ਜੋ ਧੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸਬਦੇ ਰਾਤੀ ਸਾਚੈ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰ ਪੂਰੇ ਪਾਈਐ ਸ਼ਬਦ ਵਿਚਾਰੀ ਜੋ ਪ੍ਰਭ ਖੋਜਹਿ ਸੇਈ ਪਾਵੈ ਹੋਰ ਫੂਟ ਮੂਏ ਅਹੰਕਾਰੀ ਬਾਦੀ ਬਿਨਸੈ ਸੇਵਕ ਸੇਵਹਿ ਗੁਰ ਕੈ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੈ ਪਛਾਤਾ ਜਿਸ ਨੂੰ ਕਿਰਪਾ ਤੁਮਾਰੀ

ਭਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਘਾਈ ਸੰਤਹੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸੁਭਾਈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਧੰਦੈ ਲਾਈ ਕਿਸਹਿ ਸਰੇਵੋ ਤਾ ਸੁਖ ਪਾਵੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਉਪਾਏ ਅਲਖ ਨ ਲਖਣਾ ਜਾਈ।

ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਡ ਭਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ਜਿਨੀ ਚਾਖਿਆ ਤਿਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ ਇਕ ਨਾ ਨਾਵ ਆਪ ਭੁਲਾਏ ਇਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਾ ਲਾਹਿਓ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰ ਨ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਤਿਸਨੋ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ।

ਮਹਾਂ ਸੀਤਲਾਇਆ ਰਾਮ ਕਲੀ ਮਹੱਲਾ ਪੰਜਵਾਂ ਇਸ ਪਾਨੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦੇਹੁਰਾ ਕਰਿਆ ਉਕਤ ਜੋਤ ਲੈ ਸੁਰਤ ਪਰਿਖਿਆ ਮਾਤ ਗਰਭ ਮਹਿ ਜਿਨ ਤੂੰ ਰਾਖਿਆ ਰਾਖਣਹਾਰ ਸੁਮਾਰ ਮਨਾ ਰਾਖਣਹਾਰ ਸੁਮਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾਉ ਜਿਨ ਦੀਏ ਤੁਧ ਬਾਪ ਮਹਿਤਾਰੀ ਜਿਨ ਦੀਏ ਭਰਾਤ ਪੁਤਹਾਰੀ ਜਿਨ ਦੀਏ ਤੁਧ ਬਨਤਾ ਅਰਮੀਤਾ ਤਿਸ ਠਾਕੁਰ ਕਉ ਰਖ ਲਿਹੁ ਚੀਤਾ ਜਿਨ ਦੀਆ ਤੁਧ ਪਵਨ ਅਮੂਲਾ ਜਿਨ ਦੀਆ ਤੁਧ ਨੀਰ ਨਿਰਮੂਲਾ ਜਿਨ ਦੀਆ ਤੁਧ ਪਾਵਕ ਬਲਨਾ ਤਿਸ ਠਾਕੁਰ ਕੀ ਰਹੋ ਮਨ ਸਰਨਾ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕਉ ਕੀਏ ਬਸਦਾ ਦੀਓ ਬਰਤਨ ਬਲਨਾ ਤਿਸ ਠਾਕੁਰ ਕੇ ਚਿੱਤ ਰਖ ਚਰਨਾ ਵੇਖਣ ਕਉ ਨੇਤਰ ਸੁਣਨ ਕਉ ਕਰਨਾ ਹਸਤ ਕਮਾਵਨ ਬਾਸਨ ਰਸਨਾ ਚਰਨ ਚਲਨ ਕਉ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮਹਿ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੈ ਨਹੀਂ ਸੀਜੈ ਕਾਰਜ ਸਵਰੈ ਪ੍ਰਭ ਕਾਰਜ ਸਵਰੈ ਮਨ ਪ੍ਰਭ ਤਿਆ ਵੀਜੈ ਈਹਾਂ ਊਹਾਂ ਏਕੋ ਓਹੀ ਜਤ ਕਤ ਦੇਖੀਐ ਤਤ ਤਤ ਤੋਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰਿਐ ਇਕ ਨਿਮਖ ਨ ਸਰੈ ਹਮ ਅਪਰਾਧੀ ਨਿਰਗੁਣ ਯਾਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਰਬੋਹਿਤ ਵਡ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਰਾਮ ਕਲੀ ਮਹੱਲਾ ਪੰਜਵਾਂ।

ਮਹੱਲਾ ਪੰਜਵਾਂ। ਦਾਵਾ ਅਗਨ ਹਰੇ, ਦਾਵਾ ਅਗਨ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ। ਜਾ ਕਾ ਨਾਮ ਸਿਮਰਤ ਭਉ ਜਾਏ, ਤੈਸੇ ਸੰਤ ਜਨ

ਰਹਾਉ। ਖੋਜਤ ਖੋਜਤ ਲਾਲਿਕ ਪਾਇਆ, ਹਰ ਕੀਮਤ ਕਹਿਣ ਨਾ ਜਾਈ ਸੰਤੋ। ਚਰਨ ਕਮਲ ਸਿਉ ਲਾਗੋ ਧਿਆਨਾ, ਸਾਚੈ ਦਰਸ ਸਮਾਈ ਸੰਤੋ। ਗੁਣ ਗਾਵਤ ਗਾਵਤ ਭਈ ਨਿਹਾਲਾ, ਹਰ ਸਿਮਰਤ ਤ੍ਰਿਪਤ ਅਗਾਈ ਸੰਤੋ। ਆਤਮ ਰਾਮ ਰਵਿਆ ਸਭ ਅੰਤਰ, ਕਤ ਆਵੈ ਕਤ ਜਾਈ ਸੰਤੋ। ਆਦ ਜੁਗਾਦੀ ਹੈ ਪੀ ਹੋਸੀ, ਸਭ ਜੀਆਂ ਕਾ ਸੁਖਦਾਈ ਸੰਤੋ।

ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ।

ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਹੂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੁਆ ਤਿਤ ਕਰਿ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾਸ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ।

ਕਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗੰਮ ਗੁਚਰਾ ਤਿਰੰਤ ਨਾ ਪਾਇਆ,

ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੁਧੁ ਪਾਏ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਕਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਖੰਨੇ

ਨਾਮ ਲਾਹੀ ਸੀ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆਇਆ। ਇੱਕ ਫਿਰਹਿ ਕਨੇਰੇ ਕਰਹਿ, ਗੱਲਾਂ ਗੱਲੀ ਕਿਨੈ ਨ ਪਾਇਆ। ਕਹਿ ਨਾਨਕ ਸ਼ਬਦ ਸੁਹੇਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ, ਪਵਿੱਤ ਸੰਗਤ ਸੁਭਾਈਆ। ਕਹਿ ਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ, ਸੰਜਮ ਰਹੇ ਕਰਮ ਕਮਾਏ। ਸਹਿਸੈ ਜੀਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹ ਸਹਿਸਾ ਇਵ ਜਾਏ।

ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜਿਉਂ ਬਿਤਾ ਲਿਆ। ਕਹਿ ਨਾਨਕ ਜਿਨ ਸਤ ਜਿਆ, ਕੂੜੇ ਲਾਗੇ ਤਿਨਿ ਜਨਮ ਜੂਵੈ ਹਾਰਿਆ। ਜੀਹੋ ਨਿਰਮਲ ਬਾਹਰੂ, ਨਿਰਮਲ ਬਾਹਰੂ ਤਾਂ ਨਿਰਮਲ, ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਇ ਪਹੁੰਚੈ ਨਾਹੀ, ਮਨਸਾ ਸਤ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਹੋ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਈ, ਅੰਤਰਾਤਮੈ ਸੰਭਾਲੀ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨਾ ਵਰ ਨਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੇ, ਫਿਰ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੁਰਥੈ, ਕੋਈ ਪੁੱਛੋ ਵਿਵੇਕਿਆ ਜਾਏ। ਅਨੇਕ ਜੂਨੀ ਭਰਮ ਆਵੇ, ਫਿਰ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾ

ਜਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹ ਕੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀ ਹੈ, ਕਹਿ ਨਾਨਕ ਕੇਵਲ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਚੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤਰ ਵਿਸਰੈ ਮੂਹ ਭਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਹਰੇ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟੋ ਰਹੇ ਲੋਕ ਬਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰੇ

ਦਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਹੋ ਜੀ ਹੋ ਲਾਹ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕੀਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਅਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਲਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜ ਰਹੇ ਸੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪਾਵਨ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਕੀਤੇ ਗਏ ਹਨ। ਗੁਰਦੇਵ ਜੀ ਕਿਰਪਾ ਕਰਨ, ਸਮੂਹ ਪੜ੍ਹਨ ਸੁਣਨ ਵਾਲਿਆਂ ਦੇ ਉੱਤੇ ਕਿਰਪਾ ਕਰਨ, ਰਹਿਮਤਾਂ ਕਰਨ, ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਉਣ, ਘਰਾਂ ਪਰਿਵਾਰਾਂ ਵਿੱਚ ਸਤਿਗੁਰ ਜੀ ਸੁੱਖ ਵਰਤਾਉਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

જે અંદરો કપટ ના ગયા તે કોઈ ફાયદો નહીં. અંદરો નિર્મલ બારો નિર્મલ સદગુરુ એસી કૃપા કરો સાડી સાર્યા ਤੇ ਮਨ ਧੁੱਪ ਜਾਣ. ਬਾਣੀ ਧੋਂਦੀ ਹੈ, ਬਾਣੀ ਪਾਕ ਪਵਿੱਤਰ ਕਰਦੀ ਹੈ, ਬਾਣੀ ਨਿਰਮਲ ਕਰਦੀ ਹੈ. ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਕ ਤੇ ਧਾਗ ਹੈ, ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਸ਼ਾ ਆਪ ਜੀ ਨੇ ਗਾਇਨ ਕੀਤੀਆਂ ਹਨ। ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਅਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ ਕਿ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਅਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ, ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਤੇ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ ਉਹ ਫਿਰ

0: ਭਰਪੂਰ ਹੈ ਕਿਰਪਾ ਧਾਰੀ ਭਰਾ ਪੂਰੀ ਲੋਚ ਹਮਾਰੀ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਆ ਕੇ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਪਾਵਨ ਫਿਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ। ਥੋੜੇ ਮਿੰਟਾਂ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਖਸ਼ਿਸ਼ ਦੁਆਰਾ ਤੇ ਆਸ਼ੀਰਵਾਦ ਦੁਆਰਾ ਆਪਾਂ ਅਨੰਦਕਾਰੀ ਰਸਮ ਆਰੰਭ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਸਪਾਕ ਜੋੜੀ ਦੇ ਨਾਂ ਹਨ ਜਸਵੀਰ ਸਿੰਘ ਅਤੇ ਸ਼ਰਨੀਲ ਕੌਰ ਤੰਬੜ। ਜਸਵੀਰ ਸਿੰਘ ਜੀ ਸਪੁੱਤਰ ਹਨ ਸਰਦਾਰ ਓਂਕਾਰ ਸਿੰਘ ਅਤੇ ਬੀਬੀ ਨਿਰਮਲ ਕੌਰ ਜੀ ਦੇ। ਬੇਟੀ ਸ਼ਰਲੀਨ ਕੌਰ ਤੰਬੜ ਹੈ ਸਪੁੱਤਰੀ ਸਰਦਾਰ ਦਲਜੀਤ ਸਿੰਘ ਤੰਬੜ ਅਤੇ ਬੀਬੀ ਸੋਨਿਕਾ ਕੌਰ ਤੰਬੜ ਦੀ। ਇਸ ਦੇ ਵਿੱਚ ਸਭ ਤੋਂ ਪਹਿਲਾਂ ਕੁਝ ਪ੍ਰੋਟੋਕਾਲ ਹੈਗੇ ਜਿਹੜੇ ਮੈਂ ਬੇਨਤੀ ਕਰਦੇ ਹਾਂ। ਇੱਕ ਤਾਂ ਸਿਰ ਪੂਰਾ ਢੱਕਿਆ ਚਾਹੀਦਾ ਹਰ ਵੇਲੇ, ਵਨ ਥਰਡ ਨਹੀਂ, ਵਨ ਫੋਰਥ ਨਹੀਂ, ਵਨ ਹੈਫ ਨਹੀਂ। ਸਤਿਗੁਰੂ ਦਾ ਅਦਬ ਕਰਦਿਆਂ ਹੋਇਆਂ ਆਪਾਂ ਅੱਜ ਕੁਛ ਲੈਣ ਆਏ ਹਾਂ, ਇਸ ਕਰਕੇ ਉਸ ਨੂੰ ਮੰਨਣ ਦੀ ਲੋੜ ਹੈਗੀ ਆ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਨੰਬਰ ਦੋ, ਕਈ ਵਾਰੀ ਪਤਾ ਨਹੀਂ ਹੁੰਦਾ ਆਪਾਂ ਤਾੜੀਆਂ ਨਹੀਂ ਮਾਰਦੇ ਗੁਰੂ ਦਰਬਾਰ ਦੇ ਅੰਦਰ, ਸਿੱਖ ਧਰਮ ਦੇ ਅੰਦਰ ਕਿਸੇ ਵੀ ਗੁਰਦੁਆਰੇ ਅੰਦਰ ਤਾੜੀਆਂ ਨਹੀਂ ਮਾਰਦੇ ਆਪਾਂ, ਇੱਥੇ ਨਹੀਂ ਬਾਕੀ ਗੁਰਦੁਆਰਿਆਂ 'ਚ ਵੀ। ਤੀਸਰਾ, ਜਿਹੜਾ ਪੱਲੇ ਦੀ ਰਸਮ ਹੁੰਦੀ ਆ ਉਹ ਕੱਪੜਾ ਹੈ, ਪੀਸ ਆਫ ਕਲੋਥ ਹੈਗਾ, ਉਹਦੇ ਨਾਲ ਰੱਸੀ ਕੋਈ ਨਹੀਂ ਹੋਣੀ ਚਾਹੀਦੀ, ਨਾ ਕੋਈ ਹੋਰ ਉਹ ਨਹੀਂ, ਪੱਲਾ ਨਹੀਂ ਗਿਣਿਆ ਜਾਂਦਾ ਕਿਉਂਕਿ ਪੱਲੇ ਮੈਂ ਤੈਂਡੇ ਲੱਗੀ, ਪੱਲਾ ਕੱਪੜੇ ਦਾ ਹੈ ਜੀ। ਉਸ ਤੋਂ ਅਗਲੀ ਗੱਲ, ਆਪਾਂ ਇੱਥੇ ਵਿਆਹਤਾ ਜੋੜੀ ਦੇ ਗੱਲ 'ਚ ਹਾਰ ਨਹੀਂ ਪਾਉਂਦੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚਤਾ ਨੂੰ ਮੁੱਖ ਰੱਖਦੇ ਹੋਏ ਨਾ ਵਾਰ ਨਹੀਂ ਕਰਦੇ ਪੈਸਿਆਂ ਦੇ ਜਾਂ ਫੁੱਲਾਂ ਦੇ। ਸੋ ਇਹ ਸਨ ਮੁੱਢਲੀਆਂ ਗੱਲਾਂ ਜੋ ਰਹਿਤ ਮਰਿਆਦਾ ਦੇ ਅੰਦਰ ਸਾਨੂੰ ਦੱਸਣ ਲਈ ਦੱਸਿਆ ਕਿਹਾ ਜਾਂਦਾ ਹੈ, ਤਾਂ ਕਿ ਆਪਾਂ ਉਸ ਦੇ ਮੁਤਾਬਕ ਸਭ ਕੁਛ ਕਰ ਸਕੀਏ, ਨਹੀਂ ਤਾਂ ਫਿਰ ਸਾਡੇ 'ਤੇ ਵੀ ਐਕਸ਼ਨ ਆਉਂਦਾ ਜੇ ਗਲਤ ਹੋ ਜਾਂਦਾ ਕੁਛ, ਤਾਂ ਅਸੀਂ ਬਰੀ ਨਹੀਂ ਹੁੰਦੇ ਨਾਲ ਨਾਲ। ਇਸ ਕਰਕੇ ਬੇਨਤੀ ਆ ਪ੍ਰਵਾਨ ਕਰਨੀ। ਆਓ ਹੁਣ ਆਪਾਂ ਜੋ ਰਸਮ ਹੈ ਉਸ ਦੇ ਕੁਝ ਹਿੱਸੇ ਨੇ। ਪਹਿਲਾ ਹਿੱਸਾ ਹੈ ਇਲਾਹੀ ਬਾਣੀ ਦੇ ਸ਼ਬਦ ਦਾ ਕੀਰਤਨ। ਜਦੋਂ ਵੀ ਮੈਂ ਬੇਨਤੀ ਕਰਾਂਗਾ ਉਸ ਵੇਲੇ ਸਾਡਾ ਕੀਰਤਨ ਜਥਾ ਭਾਈ ਸਾਹਿਬ ਸਨਾਮ ਸਿੰਘ ਜੀ ਗੁਰਦਾਸਪੁਰ ਵਾਲਿਆਂ ਦਾ, ਉਦੋਂ ਸ਼ਬਦ ਆਰੰਭ ਕਰੇਗਾ ਕੀਰਤਨ ਉਸ ਦਾ। ਹਾਲੇ ਮੈਂ ਦੱਸਵਾਂ ਸਾਰੇ ਹਿੱਸੇ। ਸੋ ਪਹਿਲਾ ਹਿੱਸਾ ਹੋ ਗਿਆ ਇਲਾਹੀ ਬਾਣੀ ਦੇ ਸ਼ਬਦ ਦਾ ਕੀਰਤਨ, ਜੋ ਹੈ ਕੀਤਾ ਲੋੜੀਏ ਕੰਮ ਸਵਾਰ ਪਿਆ ਆਖੀਏ ਕਾਲਜ ਦੇ ਸਵਾਰ ਸਤਿਗੁਰ ਸੱਚ ਆਖੀਏ। ਮੈਂ ਸਾਰਾ ਨਹੀਂ ਬੋਲਦਾ, ਸਮੇਂ ਨੂੰ ਮੁੱਖ ਰੱਖਦੇ ਹੋਏ। ਉਸਦੇ ਨਾਲ ਹੀ ਫਿਰ ਅਰਦਾਸ ਹੋਵੇਗੀ, ਜਿਸ ਦੇ ਵਿੱਚ ਸਪਾਕ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਕੇਵਲ ਖੜ੍ਹੇ ਹੋਣਗੇ, ਬਾਕੀ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਜਿਵੇਂ ਆਪਾਂ ਬੈਠੇ ਹਾਂ ਤੁਸੀਂ ਇਸੇ ਤਰ੍ਹਾਂ ਚੁੱਪ ਦਾ ਦਾਨ ਬਖਸ਼ਦੇ ਹੋਏ ਬਿਰਾਜਮਾਨ ਰਹਿਣਾ। ਅਤੇ ਉਸ ਤੋਂ ਨਾਲ ਹੀ ਫਿਰ ਹੁਕਮਨਾਮਾ ਹੋਵੇਗਾ ਅਰਦਾਸ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ ਪੱਲੇ ਦੀ ਰਸਮ ਹੋਵੇਗੀ, ਜਿਸ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਸਰਦਾਰ ਦਲਜੀਤ ਸਿੰਘ ਤੰਬੜ ਜੀ ਨੂੰ ਕਿ ਉਹ ਜਸਵੀਰ ਸਿੰਘ ਦੀ ਦਾ ਪੱਲਾ ਆਪਣੀ ਬੇਟੀ ਸ਼ਰਲੀਨ ਕੌਰ ਤੰਬੜ ਨੂੰ ਫੜਾਉਣਗੇ ਜੀ। ਪੱਲੇ ਦੀ ਰਸਮ ਤੋਂ ਬਾਅਦ ਫਿਰ ਅਸਲੀ ਹਿੱਸਾ ਸ਼ੁਰੂ ਹੋ ਗਿਆ, ਲਾਵਾਂ ਦਾ ਹਿੱਸਾ। ਲਾਵਾਂ ਦੇ ਵਿੱਚ ਚਾਰ ਉਹਦੇ ਆਪਣੇ ਹਿੱਸੇ ਨੇ, ਚਾਰ ਲਾਵਾਂ ਨੇ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ। ਰਾਗ ਸੂਹੀ ਹੈ, 31 ਰਾਗ ਨੇ ਕੁੱਲ ਬਾਣੀ ਦੇ, ਅਤੇ ਰਾਗ ਸੂਹੀ ਖੁਸ਼ੀ ਦਾ ਰਾਗ ਹੈ, ਅਤੇ ਇਸੇ ਕਰਕੇ ਵਿਆਹ ਦੇ ਸਮੇਂ ਸਾਨੂੰ ਗੁਰੂ ਨੇ ਬਖਸ਼ ਕੀਤੀ ਸੀ ਖੁਸ਼ੀ ਦੇ ਰਾਗ ਦੀ ਬਾਣੀ ਦੀ ਵੀ। ਸੋ ਇਹ ਵੀ ਚੇਤਾ ਰੱਖੀਏ। ਅਤੇ ਲਾਵਾਂ ਚਾਰ ਨੇ, ਕੱਲੀ ਕੱਲੀ ਲਾਮ ਦਾ ਪਾਠ ਪਹਿਲਾਂ ਇੱਕ ਦਾ ਹੋਣਾ, ਫਿਰ ਦੂਸਰੀ ਦਾ, ਫਿਰ ਤੀਸਰੀ, ਫਿਰ ਚੌਥੀ। ਪਹਿਲੀ ਲਾਮ ਦਾ ਪਾਠ ਕਰਨ ਲਈ ਮੈਂ ਸੁਭਾਗ ਜੋੜੀ ਨੇ ਪੁੱਛ ਲਿਆ ਹੈਗਾ, ਉਹਨਾਂ ਨੇ ਪਾਠ ਖੜ੍ਹੇ ਹੋ ਕੇ ਸਰਵਣ ਕਰਨਾ ਸੁਣਨਾ, ਇਹ ਬੜੀ ਚੰਗੀ ਗੱਲ ਹੈ। ਦੋਨੋਂ ਤਰ੍ਹਾਂ ਠੀਕ ਹੈ, ਬੈਠ ਕੇ ਜਾਂ ਖੜ੍ਹੇ ਹੋ ਕੇ, ਮਰਿਆਦਾ ਦੇ ਅਨੁਸਾਰ ਬਿਲਕੁਲ ਦੋਨੋਂ ਠੀਕ ਨੇ ਜੀ। ਸੋ ਉਹ ਖੜ੍ਹੇ ਹੋ ਕੇ ਦੋਨੋਂ ਪਹਿਲੀ ਲਾਮ ਦਾ ਪਾਠ ਸਰਵਣ ਕਰਨਗੇ, ਅਤੇ ਜਿਉਂ ਹੀ ਉਹ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੂਜੀ ਵਾਰੀ ਸੁਣਨਗੇ, ਫਿਰ ਮੱਥਾ ਟੇਕ ਕੇ ਪਹਿਲੀ ਪਰਿਕਰਮਾ ਸ਼ੁਰੂ ਕਰ ਦੇਣਗੇ, ਫਸਟ ਰਾਊਂਡ ਇਨ ਇੰਗਲਿਸ਼ ਮੇਰੇ ਵੱਲ ਨੂੰ ਆ ਸ਼ੁਰੂ ਕਰਨਗੇ, ਆ ਕੇ ਤੰਤਰ ਗੁਰੂ ਨਾਨਕ ਸਾਹਿਬ ਜੀ ਦੇ ਦੁਆਰਾ ਚੌਗੇ ਸੱਜੇ ਮੋਢੇ ਨੂੰ ਆਪਣੇ ਨੂੰ ਸੱਜੇ ਰੱਖ ਕੇ ਗੁਰੂ ਸਾਹਿਬ ਵਾਲੇ ਪਾਸੇ, ਅਤੇ ਜਸਵੀਰ ਸਿੰਘ ਅੱਗੇ ਅੱਗੇ ਅਤੇ ਬੇਟੀ ਸ਼ਰਨਲੀਨ ਕੌਰ ਤੰਬੜ ਪਿੱਛੇ ਪਿੱਛੇ ਚੱਲੇਗੀ। ਸਾਰੇ ਰੋਗਨਾਂ ਵਿੱਚ ਸਾਰੇ ਚਾਰੇ ਪ੍ਰਕਰਮਾਂ ਦੇ ਅੰਦਰ ਇਹ ਰਹਿਤ ਮਰਿਆਦਾ ਦੇ ਅਨੁਸਾਰ ਹੈ ਜੀ। ਫਿਰ ਜਿਉਂ ਹੀ ਉਹ ਪਹਿਲੀ ਪ੍ਰਕਰਮ ਪੂਰੀ ਕਰਨਗੇ, ਨਾਲ ਨਾਲ ਉਸ ਵੇਲੇ ਕੀਰਤਨ ਵੀ ਹੋ ਰਿਹਾ ਹੋਣਾ ਪਹਿਲੀ ਲਾਮ ਦਾ, ਅਤੇ ਉਹ ਆ ਕੇ ਜਾ ਕੇ ਆਪਣੇ ਫਿਰ ਸਥਾਨ ਤੇ ਜਦੋਂ ਪੁੱਜਣਗੇ ਮੱਥਾ ਟੇਕ ਕੇ ਫਿਰ ਖੜੇ ਹੋ ਜਾਣਗੇ ਦੂਸਰੀ ਲਾਮ ਦਾ ਪਾਠ ਸਾਹਿਬ ਨੂੰ ਕਰਨ ਲਈ। ਇਸ ਤਰ੍ਹਾਂ ਫਿਰ ਉਹਦਾ ਪਰਿਕਰਮਾ ਕਰਨਗੇ, ਤੀਸਰੀ ਦਾ ਫਿਰ ਚੌਥੀ, ਚਾਰ ਵਾਲੀ ਪਰਿਕਰਮਾ ਤੋਂ ਬਾਅਦ ਫਿਰ ਥੋੜੇ ਸ਼ਬਦਾਂ ਦਾ ਹੋਰ ਕੀਰਤਨ ਹੋਣਾ। ਸੋ ਬੈਠ ਕੇ ਸਰਵਣ ਕਰਨਗੇ ਜਦੋਂ ਚਾਰੇ ਹੋ ਗਈਆਂ ਪੂਰੀਆਂ। ਉਸ ਤੋਂ ਬਾਅਦ ਫਿਰ ਅਰਦਾਸ, ਜਿਸ ਦੇ ਵਿੱਚ ਆਪਾਂ ਸਾਰੇ ਖੜੇ ਹੋਵਾਂਗੇ। ਅਰਦਾਸ ਤੋਂ ਬਾਅਦ ਫਿਰ ਹੁਕਮਨਾਮਾ, ਹੁਕਮਨਾਮੇ ਤੋਂ ਬਾਅਦ ਫਿਰ ਬਾਕੀ ਪ੍ਰੋਗਰਾਮ ਜੋ ਹੈ ਬੱਚਿਆਂ ਨੂੰ ਸਨਮਾਨ ਕਰਨ ਦਾ ਜਾਂ ਹੋਰ ਕਿਸੇ ਨੇ ਵਧਾਈ ਦੇਣੀ ਹੈ ਉਹ ਤੇ ਆਓ ਆਪਾਂ ਸ਼ੁਰੂ ਕਰੀਏ ਹੁਣ। ਅਤੇ ਮੈਂ ਅੱਜ ਲੱਕੀ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਅੱਜ ਇੰਗਲਿਸ਼ ਨਹੀਂ ਬੋਲਣ ਦੀ ਲੋੜ ਪਈ, ਕਿਉਂਕਿ ਦੋਨੋਂ ਪਾਸੇ ਜੋ ਪੰਜਾਬੀ ਨੇ ਉਹ, ਅਤੇ ਗੁਰੂ ਦੀ ਕਿਰਪਾ ਹੋਈ ਹੈ। ਨਹੀਂ ਤਾਂ ਬਹੁਤ ਵਾਰੀ ਆਲਮੋਸਟ 70-80% ਮੈਨੂੰ ਬਾਲਿੰਗਲ ਚਲਾਉਣਾ ਪੈਂਦਾ ਪ੍ਰੋਗਰਾਮ ਗੁਰਦੁਆਰੇ ਅੰਦਰ ਜਦੋਂ ਵਿਆਹ ਹੁੰਦਾ। ਤਾਂ ਆਹ ਹੁਣ ਗੁਰੂ ਦੀ ਬਖਸ਼ੀ ਲਈਏ ਅਤੇ ਆਪਾਂ ਆਰੰਭ ਕਰੀਏ। ਕੀਤਾ ਰੋੜੀ ਕੰਮ ਸਵਾਸ ਪ੍ਰਾਪਤੀ ਕਾਲਜ ਦੇ ਸਵਾਸ ਸਤਿ ਸਾਖੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਤੇ ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਉਹ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਲਾਵਾਂ ਦਾ ਪਾਠ ਸ਼ੁਰੂ ਹੋਏਗਾ। ਬੜੇ ਵਡਭਾਗੀ ਹਨ ਸੁਭਾਗ ਜੋੜੀ ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਆਪ ਜੀ ਲੈ ਰਹੇ ਹੋ। ਸੋ ਆਓ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਲਾਵਾਂ ਦਾ ਪਾਠ ਬਖਸ਼ਿਸ਼ ਕੀਤਾ ਹੈ ਕਿ ਜਦੋਂ ਵੀ ਕੋਈ ਸਿੱਖ ਔਰ ਸਿੱਖਣੀ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨ ਲੱਗੇ, ਗੁਰੂ ਚਰਨ ਸ਼ਰਨ ਵਿੱਚ ਆ ਕਰਕੇ ਲਾਵਾਂ ਦਾ ਪਾਠ ਸਰਵਣ ਕਰੇ, ਗੁਰੂ ਸਾਹਿਬ ਦੀ ਆਗਿਆ ਸੰਗਤ ਦੀ ਆਗਿਆ ਲੈ ਕਰਕੇ ਆਪਣੇ ਗ੍ਰਿਸ਼ਤ ਜੀਵਨ ਦੀ ਪ੍ਰਾਰੰਭਤਾ ਕਰਨ ਵਾਸਤੇ ਹੁਕਮ ਕੀਤਾ ਗਿਆ। ਸੋ ਚਾਰ ਲਾਵਾਂ ਦਾ ਪਾਠ ਹੋਏਗਾ। ਦਾਸ ਜਦੋਂ ਸਭ ਤੋਂ ਪਹਿਲਾਂ ਪਹਿਲੀ ਲਾਵ ਦਾ ਪਾਠ ਸੰਪੂਰਨ ਕਰੇਗਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਦੋ ਵਾਰੀ ਦੁਹਰਾਇਆ ਜਾਏਗਾ। ਅਖੀਰਲੀਆਂ ਪੰਕਤੀਆਂ ਆਪ ਜੀ ਨੇ ਲਾਮ ਦੀ ਸੰਪੂਰਨਤਾ ਤੇ ਬੜੇ ਪਿਆਰ ਨਾਲ ਮੱਥਾ ਟੇਕਣਾ ਹੈ। ਮੱਥਾ ਟੇਕ ਕਰਕੇ ਫਿਰ ਮੇਰੇ ਸੱਜੇ ਹੱਥ ਬੜੇ ਪਿਆਰ ਨਾਲ ਪਰਿਕਰਮਾ ਕਰਦੇ ਹੋਏ ਫਿਰ ਆਪਣੇ ਥਾਂ ਤੇ ਆ ਕੇ ਮੱਥਾ ਟੇਕ ਕੇ ਅਗਲੀ ਲਾਮ ਸੁਣਨ ਵਾਸਤੇ ਖੜੇ ਹੋ ਜਾਣਾ ਹੈ। ਇਸੇ ਤਰ੍ਹਾਂ ਹਰ ਵਾਰੀ ਚਾਰ ਵਾਰੀ ਆਪ ਜੀ ਨੇ ਮੱਥਾ ਟੇਕ ਕੇ ਲਾਮ ਪਰਿਕਰਮਾ ਸ਼ੁਰੂ ਕਰਨੀ ਹੈ। ਮੱਥਾ ਟੇਕ ਕੇ ਅਗਲੀ ਲਾਮ ਸੁਣਨ ਵਾਸਤੇ ਖੜੇ ਹੋ ਜਾਣਾ ਹੈ। ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਆਪ ਜੀ ਨੇ ਇਸੇ ਤਰ੍ਹਾਂ ਸ਼ਾਂਤੀ ਦਾ ਦਾਨ ਬਖਸ਼ਿਸ਼ ਕਰਨਾ ਹੈ। ਆਓ ਪਿਆਰ ਸਹਿਤ ਆਪਾਂ ਸ਼ੁਰੂ ਕਰੀਏ ਜੀ।

ਪਿਆਰੀ ਸਾਧ ਸੰਗਤ ਜੀ, ਆਨੰਦ ਕਾਰਜਾਂ ਦੀ ਰਸਮ ਦੇ ਨਾਲ ਪਿਆਰ ਕਰਨ ਵਾਲੇ ਸਾਰੇ ਹੀ ਗੁਰਮੁਖ ਪ੍ਰੇਮੀ ਜਨ, ਦੋਨੋਂ ਪਰਿਵਾਰ ਸਾਕ ਸੰਬੰਧੀ ਬੜੇ ਹੀ ਪਿਆਰ ਦੇ ਨਾਲ ਜੁੜ ਬੈਠੇ ਨੇ। ਆਨੰਦ ਕਾਰਜਾਂ ਦੀ ਮਰਿਆਦਾ ਦੇ ਅਨੁਸਾਰ ਲਾਸਟ ਸ਼ਬਦ ਗਾਇਨ ਕਰਕੇ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋ ਜਾਣਾ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਸੁਭਾਗ ਪਰੀ ਜੋੜੀ ਨੇ ਸਤਿਗੁਰਾਂ ਦੇ ਦੁਆਲੇ ਚਾਰ ਪਰਿਕਰਮਾ ਕਰਕੇ ਇੱਕ ਦੂਸਰੇ ਨਾਲ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਪ੍ਰਣ ਕੀਤਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚੀ ਬੱਚੇ ਦੇ ਸਿਰ ਤੇ ਮਿਹਰਾਮਤ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਬਣ ਆਵੇ। ਸਤਿਗੁਰ ਸੱਚੇ ਪਾਤਸ਼ਾਹ ਸੁਭਾਗ ਭਰੀ ਜੋੜੀ ਦੀ ਝੋਲੀ ਵਿੱਚ ਗ੍ਰਿਸ਼ਤ ਜੀਵਨ ਦੇ ਸਾਰੇ ਸੁੱਖ ਪਾ ਕੇ ਨਿਵਾਜਣਾ ਕਰਨ। ਸੋ ਆਓ ਪਿਆਰਿਓ, ਇਹ ਸ਼ਬਦ ਗਾਇਨ ਕਰੀਏ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਉਪਰੰਤ ਆਪ ਜੀ ਪਾਸੋਂ ਖਿਮਾ ਦੇ ਜਾਚ ਕਹੋਵਾਂਗੇ।

ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ, ਸਾਕਾਂ ਸੰਬੰਧੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਦਾਸ ਕੋਲੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਗਾਇਨ ਕਰਦਿਆਂ ਅਨੇਕਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ।

ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕ ਅਨੁਸਾਰ ਗਰੀਬ ਨਵਾਜ ਆਪ ਜੀ ਨੇ ਅਪਾਰ ਕਿਰਪਾ ਕੀਤੀ ਹੈ ਅੱਜ ਆਪ ਜੀ ਕੇ ਹਜੂਰ ਸੁਭਾਗ ਜੋੜੀ ਕਾਕਾ ਜਜਵੀਰ ਸਿੰਘ ਸਪੁੱਤਰ ਸਰਦਾਰ ਓਮਕਾਰ ਸਿੰਘ ਬੀਬੀ ਨਿਰਪਾਲ ਕੌਰ ਅਤੇ ਬੱਚੀ ਸ਼ਰਲੀਨ ਕੌਰ ਤੰਬੜ ਸਪੁੱਤਰੀ ਸਰਦਾਰ ਦਲਜੀਤ ਸਿੰਘ ਤੰਬੜ ਬੀਬੀ ਸੋਨਕਾ ਕੌਰ ਤੰਬੜ ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਆਨੰਦ ਕਾਰਜ ਹੋਏ ਸਤਿਗੁਰੂ ਜੀਓ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦੇ ਆਪ ਜੀ ਕੇ ਹਜੂਰ ਵਿਚਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਆਪ ਜੀ ਨੇ ਮੁਆਫ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਰਹਿਮਤ ਕਰਨੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮੇਰਾ ਭਰਿਆ ਹੱਥ ਰੱਖਣਾ ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਸੁਭਾਗ ਜੋੜੀ ਦੀ ਝੋਲੀ ਵਿੱਚ ਪਾਉਣੀਆਂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਾ ਸਦਾ ਮਾਰਗ ਦਰਸ਼ਨ ਕਰਦੇ ਰਹਿਣਾ ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੋਹਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਵਿਸ਼ਵਾਸ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸੇਵਕਾਂ ਦੇ ਕਾਰਜ ਰਾਜ ਕਰਨੇ ਗਰੀਬ ਨਿਵਾਜ ਖੁਸ਼ੀਆਂ ਦੇ ਮੌਕੇ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ ਲੋਕ ਪ੍ਰਲੋਕ ਵਿੱਚ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸਤਿਗੁਰੂ ਜੀ ਉਹ ਰਹਿਮਤਾਂ ਕਰਨੀਆਂ ਸੇਵਕਾਂ ਦੀਆਂ ਜੋ ਜੋ ਭਾਵਨਾ ਕਾਮਨਾ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰ ਲੈਣੀਆਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਹਜੂਰ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇਆ ਅਰਪਣ ਕੀਤੀ ਸਮੂਹ ਸੰਗਤ ਦੀ ਹਾਜ਼ਰੀ ਕਿਰਤ ਕਮਾਈ ਸਫਲਿਆਂ ਕਰਨੀ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਿਵਾਜ ਇਸ ਵਕਤ ਕਿਰਪਾ ਕਰੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਨਵਾਜੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਅਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ
तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया भई अकाल की तबै चलायो

0: ਵਾਹਿਗੁਰੂ ਸਾਹਿਬ ਜੀਓ।
1: ਪੈਂਦੀ ਬੰਦਸ ਮੈਂ ਕੋਈ ਨਾ ਦਿੱਤਾ,
0: ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤਿਸ ਮਿੱਤਰ ਵਿੱਚ

0: ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮ ਕੇ ਖਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਅਤੇ ਅਮੰਗਾਂ ਭਰੇ ਸਮੇਂ 'ਤੇ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਦੁਆਰਾ ਜਜਵੀਰ ਸਿੰਘ ਅਤੇ ਬੇਟੀ ਸ਼ਰਲੀਨ ਕੌਰ ਤੰਬੜ ਜੀ ਦੇ ਆਨੰਦ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ, ਉਸ ਖੁਸ਼ੀ ਭਰੇ ਮੌਕੇ 'ਤੇ ਮੈਂ ਜਿੱਥੇ ਸੁਭਾਗ ਜੋੜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ, ਉੱਥੇ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ, ਸਭ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਨਾਲ ਗੁਰੂ ਪਾਤਸ਼ਾਹ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਈ ਜੀ ਰੱਖੇ। ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਉਹਨਾਂ ਨੂੰ ਚੇਤਾ ਕਰਾ ਦਿਆਂ ਕਿ ਆਪ ਤੋਂ ਉਹਨਾਂ ਨੇ ਅੱਜ ਚਾਰ ਪ੍ਰਕਰਮਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਗਿਰਦ ਕਰਕੇ ਬਿਨਾਂ ਬੋਲੇ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਦੇਣ ਲਈ ਪ੍ਰਣ ਕੀਤਾ ਹੈ ਬਿਨਾਂ ਬੋਲੇ। ਅਤੇ ਗੁਰੂ ਕਿਰਪਾ ਕਰੇ ਆਪ ਜੀ ਦਾ ਇਸ ਪ੍ਰਣ ਪੂਰਾ ਕਰੇ ਅਤੇ ਆਪ ਜੀ ਨੂੰ ਵਿਆਹਤਾ ਜੀਵਨ ਦੀਆਂ ਜਿੱਥੇ ਸਾਰੀਆਂ ਖੁਸ਼ੀਆਂ ਦੇਣੀਆਂ ਨੇ ਸਫਲਤਾਵਾਂ, ਉੱਥੇ ਨਾਲ ਨਾਲ ਆਪ ਜੀ ਨੂੰ ਉਹ ਜ਼ਿੰਮੇਵਾਰੀਆਂ ਨਿਭਾਉਣ ਦਾ ਵੀ ਉੱਦਮ ਬਖਸ਼ੇ, ਬਲ ਬਖਸ਼ੇ, ਚੜ੍ਹਦੀਆਂ ਕਲਾਂ ਬਖਸ਼ੇ, ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਬਣੀ ਰਹੇ। ਅਤੇ ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਨੂੰ ਕਿ ਉਹ ਜੋੜੇ ਨੂੰ ਸਨਮਾਨ ਕਰਨਗੇ। ਉਹਨਾਂ ਨੂੰ ਬੇਨਤੀ ਹੈ ਜੋੜੇ ਨੂੰ ਕਿ ਮੱਥਾ ਟੇਕੇ ਖੜ੍ਹੇ ਹੋ ਜਾਓ ਜੀ ਸਨਮਾਨ ਲੈਣ ਵਾਸਤੇ। ਸਭ ਤੋਂ ਉੱਚਾ ਇਹ ਸਨਮਾਨ ਹੁੰਦਾ ਸਿੱਖ ਧਰਮ ਦੇ ਅੰਦਰ, ਸਿਰੋਂ ਪਾਓ।

ਆਪਣੇ ਵੇਖਿਆ ਕਿ ਦੋਨਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਗਿਆ। ਸਿੱਖ ਧਰਮ ਦੇ ਅੰਦਰ ਮੈਂ ਦੁਹਰਾ ਦਿਆਂ ਫਿਰ ਹਰ ਵਾਰੀ ਮੈਂ ਦੁਹਰਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਸਿੱਖ ਧਰਮ ਅੰਦਰ ਪਤੀ ਪਤਨੀ ਦਾ ਦਰਜਾ ਬਰਾਬਰ ਹੈ, ਈਕੁਅਲ ਸਟੈਟਸ ਇਨ ਇੰਗਲਿਸ਼, ਹਸਬੈਂਡ ਐਂਡ ਵਾਈਫ ਹੈਵ ਈਕੁਅਲ ਸਟੈਟਸ। ਸੋ ਬਾਕੀ ਧਰਮਾਂ ਦੇ ਵਿੱਚ ਰੂਲ ਬਣਾਏ ਜਾ ਰਹੇ ਨੇ, ਦੇਸ਼ਾਂ ਦੇ ਵਿੱਚ ਕਾਨੂੰਨ ਬਣਾਏ ਜਾ ਰਹੇ ਨੇ, ਪਰ ਦੇਖੋ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਿ ਜਦੋਂ ਇਹ ਧਰਮ ਸ਼ੁਰੂ ਕੀਤਾ ਨਾਲ ਇਹ ਵੀ ਕਰ ਦਿੱਤਾ ਬਰਾਬਰ ਦਾ ਦਰਜਾ। ਸੋ ਹੁਣ ਮੈਂ ਧੰਨਵਾਦ ਕਰਾਂ ਇੱਥੇ ਸਾਡੇ ਕੀਰਤਨ ਜਥੇ ਹਜ਼ੂਰੀ ਡਾਗੀ ਭਾਈ ਸਾਹਿਬ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲਿਆਂ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਇਲਾਹੀ ਬਣ ਦੀ ਰਸਪਿਨੇ ਅਤੇ ਢੁੱਕਵੇਂ ਕੀਰਤਨ ਸਰਵਣ ਕਰਾਉਣ ਲਈ ਧੰਨਵਾਦ ਭਾਈ ਸਾਹਿਬ ਅਨਮਰੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਜੋ ਹੈ ਮਰਿਆਦਾ ਦੇ ਅਨੁਸਾਰ ਨਿਭਾਇਆ, ਗੁਰਬਾਣੀ ਅਤੇ ਨਾਲ ਅਰਦਾਸ ਆਪ ਸਾਨੂੰ ਸਰਵਣ ਕਰਵਾਈ। ਅਤੇ ਉਸ ਤੋਂ ਅੱਗੇ ਧੰਨਵਾਦ ਹੈ ਸਾਡੇ ਆਟੋਵਿਜ਼ਨ ਰੂਮ ਦੇ ਜਿਹੜੇ ਹੈਗੇ ਕੈਪ ਚੀਫ ਸਰਦਾਰ ਓਂਕਾਰ ਸਿੰਘ ਸੰਘਾ ਅਤੇ ਉਹਨਾਂ ਦੀ ਟੀਮ ਦਾ, ਜਿਨ੍ਹਾਂ ਨੇ ਕਿ ਸਾਰਾ ਕੁਛ ਡਿਸਪਲੇ ਕੀਤਾ ਸਕਰੀਨਾਂ 'ਤੇ ਅਤੇ ਨਾਲ ਨਾਲ ਰਿਕਾਰਡਿੰਗ ਕਰਦੇ ਗਏ, ਉਹ ਸਾਰਾ ਕੁਛ ਫਰੀ ਹੈ ਉਹ ਜੀ। ਉਸ ਤੋਂ ਅੱਗੇ ਧੰਨਵਾਦ ਹੈ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਅਮਰਿੰਦਰ ਸਿੰਘ ਬਾਜਵਾ ਜੀ ਦਾ ਵੀ ਜੋ ਸਾਰੇ ਪ੍ਰੋਗਰਾਮ ਨੂੰ ਦੇਖ ਰੇਖ ਕਰਦੇ ਨੇ ਉਹਦੀ। ਧੰਨਵਾਦ ਸਾਡੇ ਦੋ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ, ਸਰਦਾਰ ਸੋਹਣ ਸਿੰਘ ਧਰੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਬਹੁਤਾ ਜੋੜੀ ਦੇ ਨਾਲ ਕੁਝ ਦਿਨ ਪਹਿਲਾਂ ਹੀ ਪਲੈਨਿੰਗ ਦੇ ਵਿੱਚ ਜੁੜ ਜਾਂਦੇ ਨੇ, ਸਾਰਾ ਕੁਛ ਸੇਵਾ ਨਿਭਾਉਂਦੇ ਨੇ, ਫਰੀ ਸਭ ਕੁਛ ਹੈ ਜੀ। ਉਸ ਤੋਂ ਅੱਗੇ ਮੈਂ ਬੇਨਤੀ ਕਰਾਂ ਕਿ ਧੰਨਵਾਦ ਹੈ ਸਾਡੀ ਇੱਕ ਹੋਰ ਟੀਮ ਹੈ ਜਿਹੜੀ ਇੱਥੇ ਆਪਾਂ ਨਹੀਂ ਕਦੇ ਕਦੇ ਦੱਸਦੇ, ਜੋ ਫਰੀ ਮੈਰਿਜ ਕਾਉਂਸਲਿੰਗ ਦੀ ਕਰਦੀ ਹੈ, ਉਹ ਵੀ ਫਰੀ ਕਰਦੇ ਨੇ। ਵਰਲਡ ਵਾਈਡ ਆ ਸਾਡਾ ਪ੍ਰੋਗਰਾਮ ਗੁਰੂ ਘਰ ਦਾ, ਇਸ ਦਾ ਜ਼ੂਮ 'ਤੇ ਵੀ ਦੇਖਿਆ ਜਾ ਸਕਦਾ। ਜਿਹਨਾਂ ਬੱਚਿਆਂ ਨੇ ਵਿਆਹ ਕਰਾਉਣੇ ਹੁੰਦੇ ਨੇ ਉਹ ਹਰ ਪਹਿਲਾਂ ਹੀ ਇੱਕ ਮਹੀਨਾ ਜਾਂ ਦੋ ਮਹੀਨੇ ਉਹ ਕਲਾਸ ਲੈਂਦੇ ਨੇ, ਉਹ ਕਲਾਸ ਚੇਤੇ ਕਰਾ ਦਿਆਂ ਹਰ ਮਹੀਨੇ ਦੇ, ਅੰਗਰੇਜ਼ੀ ਮਹੀਨੇ ਦੇ, ਜਿਵੇਂ ਹੁਣ ਅਗਸਤ ਚੱਲ ਰਿਹਾ, ਇਸ ਦੇ ਪਹਿਲੇ ਸ਼ਨਿਚਰਵਾਰ ਹੋ ਚੁੱਕੀ ਉਹ ਕਲਾਸ, ਹੁਣ ਸਤੰਬਰ ਦੇ ਪਹਿਲੇ ਸ਼ਨਿਚਰਵਾਰ ਹੋਵੇਗੀ। ਉਹ ਸਮਾਂ ਉਸਦਾ 3 ਵਜੇ ਹੈ ਜੀ, ਜ਼ੂਮ 'ਤੇ ਵੀ ਲਈ ਜਾ ਸਕਦੀ ਆ, ਫੀਸ ਕੋਈ ਨਹੀਂ, ਸਾਰਾ ਕੁਛ ਬਚ ਜਾਂਦਾ। ਆਪਾਂ ਨੂੰ ਫਿਰ ਜਿਹੜੇ ਕੋਆਰਡੀਨੇਟਰ ਵਿਆਹ ਦੇ ਕਰਨੇ ਪੈਂਦੇ ਨੇ, 2-4 ਹਜ਼ਾਰ ਦੇਣਾ ਪੈਂਦਾ, ਉਹ ਵੀ ਬਚ ਜਾਂਦਾ। ਹੋਰ ਵੀ ਕਾਫੀ ਕੁਛ ਉਹ ਦੱਸਦੇ ਨੇ, ਜਿਹਦਾ ਆਪਾਂ ਖਰਚਾ ਫਜ਼ੂਲ ਕਰਦੇ ਹਾਂ, ਸਾਰੇ ਖਰਚੇ ਬਚ ਜਾਂਦੇ ਨੇ। ਸੋ ਉਸ ਕਲਾਸ ਦਾ ਫਾਇਦਾ ਜਿੱਥੇ ਫਰੀ ਹੈਗੀ ਆ, ਬੱਚਿਆਂ ਨੂੰ ਪਤਾ ਲੱਗ ਜਾਂਦਾ ਕੀ ਕਰਨਾ, ਉਹ ਇੱਥੇ ਫਿਰ ਕੰਫਰਟੇਬਲ ਫੀਲ ਕਰਦੇ ਆ ਅਤੇ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਹੈ ਫਿਰ ਇਸ ਗੱਲ ਦੀ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ ਜੀ, ਅਤੇ ਧੰਨਵਾਦ ਆਪ ਸਮੂਹ ਸੰਗਤਾਂ ਦਾ ਦੋਨਾਂ ਪਰਿਵਾਰਾਂ ਵੱਲੋਂ ਆ ਕੇ ਅੱਜ ਸਮਾਂ ਦੇਣ ਲਈ, ਦਰਬਾਰ ਦੀਆਂ ਹਾਜ਼ਰੀਆਂ ਭਰ ਲਈ ਅਤੇ ਵਿਆਹ ਦੀਆਂ ਰੌਣਕਾਂ ਵਧਾਉਣ ਲਈ ਜੀ। ਬਹੁਤ ਬਹੁਤ ਧੰਨਵਾਦ ਦੂਰੋਂ ਨੇੜਿਓਂ ਆ ਕੇ, ਅਤੇ ਬਹੁਤ ਸਾਰਿਆਂ ਨੂੰ ਮੈਂ ਜਾਣਦਾ, ਸਾਰਿਆਂ ਨੂੰ ਇਕੱਲੇ ਇਕੱਲੇ ਦਾ ਨਾਮ ਲੈਣ ਲੱਗਾ ਅਤੇ ਫਿਰ ਟਾਈਮ ਲੱਗੇਗਾ, ਅਤੇ ਸਾਰਿਆਂ ਦਾ ਹਾਰਦਿਕ ਹਾਰਦਿਕ ਧੰਨਵਾਦ। ਆਪ ਗੁਰੂ ਕਿਰਪਾ ਕਰੇ ਅਤੇ ਇਸੇ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਸਾਰੇ ਪ੍ਰੋਗਰਾਮ ਚਲਾਉਂਦੇ ਰਹੀਏ, ਅਤੇ ਮੈਂ ਨਿੱਜੀ ਤੌਰ 'ਤੇ ਤੁਹਾਡਾ ਧੰਨਵਾਦ ਹੈ, ਧੰਨਵਾਦ ਕਰਦਾ ਮੈਨੂੰ ਸੇਵਾ ਦੇਣ ਲਈ। ਸੇਵਾ ਮੈਨੂੰ ਆਉਂਦੀ ਨਹੀਂ, ਗੁਰੂ ਹੀ ਕਰਾਉਂਦਾ ਅਤੇ ਉਹੀ ਲੈ ਆਉਂਦਾ ਅਤੇ ਉਹੀ ਲੈ ਜਾਂਦਾ। ਸੋ ਮੈਨੂੰ ਸੇਵਾ ਕੁਛ ਨਹੀਂ ਆਉਂਦੀ, ਪਰ ਮੈਂ ਜ਼ਰੂਰ ਨਿੱਜੀ ਤੌਰ 'ਤੇ ਸਿਰ ਨਵਾ ਕੇ ਆਪ ਸਭ ਸੰਗਤਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸੇਵਾ ਬਖਸ਼ਦੇ ਰਹਿੰਦੇ ਹੋ। ਸੋ ਆਪ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਬੱਚਿਆਂ ਨੂੰ ਸ਼ਗਨ ਦੇਣ ਦੀ ਕਿਰਪਾ ਕਰਨੀ, ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਜੀ। ਬਾਕੀ ਦੇ ਲੰਗਰ ਦੇ ਹਾਲ ਦੇ ਵਿੱਚ ਦੇਣਗੇ ਜੀ, ਫਿਰ ਕਿ ਉੱਥੇ ਹੀ ਕਰਨਾ ਸਾਰਾ ਕੁਛ, ਮੈਨੂੰ ਦੱਸ ਦਿਓ। ਇੱਥੇ ਕਰਨਾ ਜੀ? ਹਾਂਜੀ ਦੱਸ ਲੰਗਰ ਹਾਲ 'ਚ, ਚਲੋ ਲੰਗਰ ਹਾਲ 'ਚ ਕਰਨਾ ਜੀ। ਫਿਰ ਕਿਸੇ ਨੇ ਆ ਕੇ ਵਧਾਈ ਤਾਂ ਨਹੀਂ ਦੇਣੀ ਜੀ? ਫਿਰ ਹੈ ਜੀ ਕੋਈ ਕਿਸੇ ਨੂੰ ਬੋਲਣਾ? ਅੱਛਾ ਚਲੋ ਫਿਰ ਧੰਨਵਾਦ ਜੀ, ਕਿਉਂਕਿ ਪਬਲਿਕ ਸਪੀਕਿੰਗ ਦਾ ਆਰਟ ਸਭ ਨੂੰ ਆਉਂਦਾ ਹੋਣਾ ਚਾਹੀਦਾ। ਆਪ ਜੀ ਨੇ ਆਉਣ ਵਾਲੇ ਸਮੇਂ 'ਚ ਲੀਡਰ ਵੀ ਬਣਨਾ ਸਾਡੇ, ਅਤੇ ਲੀਡਰਾਂ ਨੂੰ ਪਬਲਿਕ ਸਪੀਕਿੰਗ ਆਉਣੀ ਹੋਣੀ ਚਾਹੀਦੀ ਆ। ਸੋ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਕੋਈ ਨਾ ਕੋਈ ਆ ਕੇ ਬੋਲੇ, ਪਰ ਜੇ ਨਹੀਂ ਬੋਲਦੇ ਤਾਂ ਫਿਰ ਹੁਣ ਉਹਨਾਂ ਦੀ ਮਰਜ਼ੀ। ਹਾਂਜੀ
ਸੋ ਫਿਰ ਇੱਕ ਵਾਰੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ, ਖੁਸ਼ੀਆਂ ਮਾਣੋ ਅਤੇ ਗੁਰੂ ਦੀਆਂ ਬਖਸ਼ਾਂ ਲੈਂਦੇ ਰਹੋ ਇਸ ਤਰ੍ਹਾਂ ਹੀ। ਅਤੇ ਹੁਣ ਮੈਂ ਫਤਿਹ ਸਾਂਝੀ ਕਰਨ ਲੱਗਾ ਜੀ, ਆਓ ਫਤਿਹ ਸਾਂਝੀ ਕਰੀਏ। ਫਤਿਹ ਬੜੀ ਸੌਖੀ ਆ ਜੀ, ਹਰ ਮੌਕੇ ਲਈ ਇੱਕੋ ਹੀ ਆ ਫਤਿਹ ਗੁਰਦੁਆਰੇ, ਉਹ ਕਿਹੜੀ ਹੈਗੀ ਆ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸਭ ਨੇ ਫਤਿਹ ਸਾਂਝੀ ਕਰਨ ਦੀ ਕਿਰਪਾ ਕਰਨੀ ਜੀ, ਆਓ ਫਤਿਹ ਸਾਂਝੀ ਕਰੀਏ ਜੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

పశు సేవకులు. కోయి భీ దుఃఖ పోందా నహీ జిస్ సేవక దే సిర తే సతగురు దా హాథ హుందా హై. సతగురు జీ బాణీ చ ఫరమాన్ కర్దే నే, సబ్ సే ఊపర్ నజర్ ప్రభ తేరీ, కిసే థోరీ కిసే హై కనీరీ. ਨਿਗਾਹ ਸਤਿਗੁਰ ਦੀ ਸਭ ਦੇ ਉੱਪਰ ਹੈ, ਕਿਰਪਾ ਵਰਸ ਰਹੀ ਹੈ, ਪਰ ਕਿਸੇ ਤੇ ਥੋੜੀ ਹੈ, ਪਰ ਕਿਸੇ ਤੇ ਬਹੁਤ ਹੈ. ਜਿਹਦੇ ਤੇ ਬਹੁਤ ਹੈ, ਜਿਹਦੇ ਤੇ ਸਤਿਗੁਰ ਦੀ ਪ੍ਰਸੰਨਤਾ ਹੈ, ਸਤਿਗੁਰ ਜੀ ਤੁੱਟ ਕੇ ਉਸ ਨੂੰ ਸਤਸੰਗਤ ਦੀ ਦਾਤ ਦਿੰਦੇ ਨੇ, ਨਾਮ ਦੀ ਦਾਤ ਦਿੰਦੇ ਨੇ, ਆਪਣਾ ਬਣਾ ਲੈਂਦੇ ਨੇ. ਉਸ ਸੇਵਕ ਦੇ ਸਤਿਗੁਰ ਜੀ ਸਾਰੇ ਕਾਰਜ ਰਾਸ ਕਰਦੇ ਨੇ. ਇਹੀ ਨਹੀਂ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ. ਉਸ ਆਪਣੇ ਸੇਵਕ ਦੇ ਇਹ ਲੋਕ ਤੇ ਪਰਲੋਕ ਦੋਨੋਂ ਹੀ ਸਹੇਲੇ ਕਰ ਦਿੰਦੇ ਨੇ. ਕਿਹਦੇ? ਜਿਹਦੇ ਤੇ ਸਤਿਗੁਰ ਦੀ ਨਜ਼ਰ ਕਰੇਰੀ ਹੈ. ਜੋ ਸੇਵਕ ਸਤਿਗੁਰ ਨੂੰ ਸਮਰਪਿਤ ਹੋ ਜਾਂਦਾ ਹੈ, ਜੋ ਸਤਿਗੁਰੂ ਦੇ ਵਚਨਾਂ ਤੇ ਸੇਵਕ ਚੱਲਦਾ ਹੈ, ਗੁਰੂ ਉਸ ਦੇ ਉੱਪਰ ਕਿਰਪਾ ਕਰਦਾ ਹੈ. ਗੁਰੂ ਪਿਆਰਿਓ, ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ, ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਭਟਕਣਾ ਹੈ. ਕੋਈ ਕਿਤੇ ਭਟਕ ਰਿਹਾ ਹੈ, ਕੋਈ ਕਿਤੇ ਭਟਕ ਰਿਹਾ ਹੈ. ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ. ਜਿੰਨਾ ਚਿਰ ਇਨਸਾਨ ਇਹ ਓਟ ਆਸਰੇ ਬਾਹਰਲੇ ਤੱਕਦਾ ਹੈ, ਉਨਾ ਚਿਰ ਇਹ ਇਨਸਾਨ ਇਹ ਜੀਵ ਧੱਕੇ ਖਾਂਦਾ ਹੈ. ਕਿੱਦਾਂ ਧੱਕੇ ਖਾਂਦਾ ਹੈ? ਫਿਰ ਇੱਕ ਜੋਨ ਵਿੱਚ ਨਹੀਂ ਜਾਂਦਾ, ਅਨੰਤ ਜੋਨਾਂ ਭੋਗਦਾ ਹੈ. ਪਾਤਸ਼ਾਹ ਜੀ ਬਾਣੀ ਵਿੱਚ ਸਾਨੂੰ ਫਰਮਾਨ ਕਰਦੇ ਨੇ ਕਿ ਦੇਖੋ, ਇਹ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਹੈ ਬਾਰ. ਇਹ ਮਾਨਸ ਜਨਮ ਦਿੱਤਾ ਹੈ, ਸਮਝ ਦਿੱਤੀ ਹੈ, ਗਿਆਨ ਇੰਦਰੀਆਂ ਦਿੱਤੀਆਂ ਨੇ, ਨੇਤਰ ਦਿੱਤੇ ਨੇ, ਕੰਨ ਦਿੱਤੇ ਨੇ. ਪਰ ਗੁਰੂ ਪਿਆਰਿਓ, ਮੈਂ ਆਪ ਜੀ ਨੂੰ ਇੱਕ ਗੱਲ ਹੋਰ ਵੀ ਨਾਲ ਦੱਸ ਦਿਆਂ. ਤੁਸੀਂ ਕਦੀ ਵਿਚਾਰ ਕਰਨਾ, ਇਕੱਲੇ ਬੈਠ ਕੇ, ਦੇਵਤੇ ਨੇ ਹਾਲੇ ਮੁਕਤ ਨਹੀਂ ਹੋਏ. ਉਹਨਾਂ ਦੇ ਕੋਲ ਇੱਕ ਵਿਕਸਿਤ ਮਨ ਹੈ, ਬਹੁਤ ਵਿਕਸਿਤ ਮਨ ਹੈ, ਸਭ ਤੋਂ ਵੀ ਕਿਤੇ ਜ਼ਿਆਦਾ ਦੀਵਾ ਬਲਿਆ ਹੋਇਆ ਹੈ. ਪਰ ਲੇਕਿਨ ਮੁਕਤ ਹੋਣ ਵਾਸਤੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇ. ਉਹ ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਨੇ, ਉਸ ਨੂੰ ਕਹਿੰਦੇ ਨੇ, ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰ, ਸਾਨੂੰ ਵੀ ਮਾਨਸ ਜਨਮ ਬਖਸ਼, ਤਾਂ ਕਿ ਅਸੀਂ ਰਹਿੰਦਾ ਪੈਂਡਾ ਜਿਹੜਾ ਹੈ ਉਹ ਭਗਤੀ ਕਰਕੇ ਤੇਰੀ ਅਸੀਂ ਤੈਅ ਕਰ ਸਕੀਏ, ਤੇਰੇ ਵਿੱਚ ਲੀਨ ਹੋ ਸਕੀਏ. ਹੁਣ ਦੇਵਤਿਆਂ ਕੋਲ ਵਿਕਸਿਤ ਮਨ ਹੈ, ਪਰ ਮੁਕਤ ਹੋਣ ਵਾਸਤੇ ਤਨ ਨਹੀਂ ਹੈ. ਉਹਨਾਂ ਨੂੰ ਵੀ ਇੱਕ ਵਾਰ ਫਿਰ ਮਾਤਾ ਦੇ ਗਰਭ ਤੋਂ ਜਨਮ ਲੈਣਾ ਪੈਂਦਾ ਹੈ. ਇੱਕ ਪਸ਼ੂ ਹੈ, ਉਸ ਪਸ਼ੂ ਦੇ ਕੋਲ ਵਿਕਸਿਤ ਤਨ ਹੈ, ਬੜਾ ਵਿਸ਼ਾਲ ਤਨ ਹੈ ਹਾਥੀ ਦੇ ਕੋਲ, ਬੜਾ ਤਾਕਤਵਰ ਸਰੀਰ ਹੈ ਸ਼ੇਰ ਦੇ ਕੋਲ, ਪਰ ਵਿਕਸਿਤ ਮਨ ਨਹੀਂ ਹੈ ਉਸਦੇ ਕੋਲ. ਇਹ ਮਨ ਤਨ ਸਤਿਗੁਰੂ ਜੀ ਨੇ ਇੱਕ ਸਿਰਫ ਇਨਸਾਨ ਨੂੰ ਬਖਸ਼ਿਆ ਹੈ. ਜਿੱਥੇ ਇਸ ਨੂੰ ਮਨ ਦੀ ਦਾਤ ਦਿੱਤੀ ਹੈ, ਤਨ ਦੀ ਦਾਤ ਦਿੱਤੀ ਹੈ, ਇੱਥੇ ਇਸ ਨੂੰ ਸਾਰੀ ਸਮਝ ਵੀ ਦਿੱਤੀ ਹੈ. ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੀਵ ਨਹੀਂ ਤਾਂ ਤੂੰ ਇਸ ਪੌੜੀ ਤੇ ਜੋ ਨਰ ਛੁਟਕੇ ਸੇ ਆਏ ਜਾਏ ਦੁੱਖ ਪਾਏ. ਜਦੋਂ ਇਹ ਪੌੜੀ ਤੇਰੇ ਹੱਥੋਂ ਛੁੱਟ ਗਈ ਨਾ, ਤੇ ਫਿਰ ਤੇਰਾ ਆਉਣ ਜਾਣ ਦਾ ਗੇਟ ਬਣ ਜਾਵੇਗਾ, ਫਿਰ ਕੀ ਹੋਵੇਗਾ? ਕੇਤੇ ਰੁੱਖ ਵਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਗੁੱਲੀ ਮਹਿ ਆਏ, ਕੇਤੇ ਪੰਖ ਉਡਾਏ. ਕਈ ਜੋਨਾ ਤੂੰ ਦਰਖਤਾਂ ਦੀਆਂ, ਜਾਨਵਰਾਂ ਦੀਆਂ, ਉੱਡਣ ਵਾਲੇ ਪੰਛੀਆਂ ਦੀਆਂ, ਪਸ਼ੂਆਂ ਦੀਆਂ, ਸੱਪਾਂ ਦੀਆਂ ਭੋਗ ਕੇ ਆਇਆ ਹੈ. ਕਈ ਜੂਨਾ ਤੂੰ ਪੱਥਰਾਂ ਦੀਆਂ ਵੀ ਭੋਗ ਕੇ ਆਇਆ ਹੈ. ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮਹਿ ਆਏ, ਕੇਤੇ ਪੰਖ ਉਡਾਏ. ਇਸ ਕਰਕੇ ਇੰਨੀਆਂ ਜੋਨਾਂ ਭੋਗਣ ਤੋਂ ਬਾਅਦ ਵੀ, 84 ਲੱਖ ਜੋਨਾਂ ਭੋਗਣ ਤੋਂ ਬਾਅਦ ਤੈਨੂੰ ਇਹ ਭਈ ਪ੍ਰਾਪਤ, ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ, ਇਹੋ ਤੇਰੇ ਭਰੀਆ. ਜਿਹੜੀ ਤੂੰ ਆਵਾਗਾਉਣ ਦੀ ਭਟਕਣਾ ਸਰੀਰ ਵਿੱਚ ਰਹਿ ਕੇ ਕਰ ਰਿਹਾ ਨੇ, ਕਦੇ ਕਿਸੇ ਦੇ ਦਰ ਤੇ, ਕਦੇ ਕਿਸੇ ਦੇ ਦਰ ਤੇ, ਤੂੰ ਉਸ ਪਰਮੇਸ਼ਰ ਦਾ ਹੋ ਜਾ. ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ. ਜਦੋਂ ਤੂੰ ਪਰਮੇਸ਼ਰ ਦਾ ਬਣ ਜਾਏਗਾ,
ਸਾਰਾ ਸੰਸਾਰ ਤੇਰਾ ਬਣ ਜਾਵੇਗਾ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਦੇਣ, ਸਾਨੂੰ ਆਪਣੇ ਨਾਮ ਦੇ ਨਾਲ ਨਿਵਾਜਣ। ਕਿਰਪਾ ਕਰਨ ਇਸ ਜਨਮ ਤੋਂ ਬਾਅਦ ਵਿੱਚ ਫਿਰ ਕੋਈ ਆਉਣ ਜਾਣ ਦਾ ਗੇੜ ਨਾ ਬਣੇ, ਫਿਰ 84 ਲੱਖ ਜੋਨਾਂ ਨਾ ਭੋਗਣੀਆਂ ਪੈਣ। ਗੁਰੂ ਪਿਆਰੀ ਸਾਧ ਸੰਗਤ, ਇਹੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰੀਏ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ, ਹੇ ਪਰਮੇਸ਼ਰ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਸੋ ਇਤਨੀ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਤੋਂ, ਵਿਚਾਰ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ, ਤਰੁੱਟੀਆਂ, ਭੁੱਲਾਂ ਹੋ ਜਾਂਦੀਆਂ ਨੇ। ਸੋ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸਤਸੰਗ ਤੇ ਬਖਸ਼ਣਯੋਗ ਹੈ, ਸਤਿਗੁਰੂ ਪਾਤਸ਼ਾਹ ਬਖਸ਼ਣਯੋਗ ਨੇ। ਸੋ ਆਓ ਹੁਣ ਸਾਡੇ ਪੰਥ ਦੇ ਮਹਾਨ ਕਥਾ ਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਕਥਾ ਨਾਲ ਨਿਹਾਲ ਕਰਨਗੇ। ਭਾਈ ਸਾਹਿਬ ਜੀ ਹੁਣ ਕੋਲ ਕਥਾ ਸਰਜਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ।

ਆਓ ਗੁਰੂ ਪਿਆਰੇ ਸਾਧ ਸਿੰਘ ਜੀ, ਅੱਜ ਦੀ ਪਾਵਨ ਪਵਿੱਤਰ ਦਿਹਾੜਾ ਹੋਲਾ ਮਹਿਲਾ ਅਤੇ ਵੈਸਾਖੀ ਦਾ ਪੁਰਬ, ਇਹ ਦੀਵਾਨ ਇਹਨਾਂ ਖੁਸ਼ੀਆਂ ਦੇ ਵਿੱਚ ਸਜੇ ਹਨ। ਸੰਗਤਾਂ ਬੜੀ ਦੂਰੋਂ ਦੂਰੋਂ ਚੱਲ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚ ਰਹੀਆਂ ਹਨ। ਪਹਿਲਾ ਸ਼ਬਦ ਆਪ ਜੀ ਨੇ ਸਰਵਣ ਕੀਤਾ, ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾਉਣਾ, ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਾਉਣਾ। ਫੇਰ ਗੁਰਪੂਰਾ ਨਮਸਕਾਰੀ ਪ੍ਰਭ ਸਭੇ ਕਾਜ ਸਵਾਰ, ਐਸੀ ਭਾਵਨਾ ਐਸੀ ਸ਼ਰਧਾ ਲੈ ਕੇ ਪਹੁੰਚ ਰਹੀਆਂ ਹਨ। ਸੰਗਤਾਂ ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੋਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰ, ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਸਾਡਾ ਆਉਣ ਦਾ ਸਮਾਂ ਸਫਲ ਹੋ ਜਾਏ ਜੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਇਹ ਸ਼ਰਧਾ ਦੇ ਭਾਵਨਾ ਦੇ ਨਾਲ ਕਿ ਮਾਲਕਾ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਕਿਰਪਾ ਕਰੀ ਮਿਹਰ ਭਰਿਆ ਹੱਥ ਰੱਖੀ, ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਸਾਰੇ ਕਾਰਜ ਆਪ ਜੀ ਨੇ ਸਵਾਰਨੇ ਹਨ। ਸੋ ਆਓ ਗੁਰਪੂਰਾ ਨਮਸਕਾਰੀ ਪ੍ਰਭ ਸਭੇ

ਨਮਸਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਵ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ

आशीष बख्शिश करो, फतेह बुलाओ।

ਸਕਦਾ ਜੇ ਪਾਰ ਹੋ ਸਕਦੇ।

साथ साथ

Sagen und Helfer.

समय समाणी सत करनी निर्मल निर्मली जिस बुझाए

0: ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਤਸੰਗ ਦੀ ਹੋਈਆਂ ਫੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਮ ਆਪ ਜੀ ਪਤਰ ਸਾਹਿਬ ਪਾਸੋਂ ਸਰਵਣ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

તુમરી ચરણ તુમારી આશા તુમી સજન સોહેલે રાખો રાખણ હાર દયાલા નાનક કરકે ગોલે પરમ સત્કાર જીવ સાસંગ જીવ વાહેગુરુ જી કા ખાલસા વાહેગુરુ જી કી ફતેહ એ સન સત્કાર યોગ્ય મનમોહન સિંઘ જી ਜਿਹਨਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪੈਣਾ ਕੀਰਤਨ ਸਰਵ ਕਰਵਾਇਆ ਹੈ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ। ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਜਥਾ, ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ, ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵ ਕਰਾਉਣੇ। ਸ੍ਰੀ ਰਾਗ ਦਾ ਸ਼ਬਦ ਹੈ ਜੀ, ਹਰ ਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸੁਭਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਸ ਤਿੰਨ ਸ਼ਬਦ ਇਹਦਾ ਹੈ ਬਾਣੀ ਤਿੰਨਾਂ ਰਾਗਾਂ 'ਚ ਸਰਗੁਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਅੰਕਾਰ ਸਿੰਘ ਜੀ ਅਤੇ 8:30 ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।